0: ਜਿਸ ਭਗਵਤੀ ਕੀ ਮਤ ਉੱਤਮ ਹੋਵੇ।
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨਤਾ ਦੇ ਅਰਥਾ ਦਿਸਨ ਪ੍ਰੀਤ।
0: ਹਰ ਕੇ ਚਰਨ ਹਿਰਦੇ ਬਸਾਵੇ, ਨਾਨਕ ਐਸਾ ਭਗਵਤੀ ਭਗੰਤ ਕੋ ਉਪਤਾਵੇ।
1: ਸੋ ਪੰਡਿਤ ਜੋ ਮਨ ਪ੍ਰਭੁਤ ਹੈ, ਰਾਮ ਨਾਮ ਆਤਮ ਮੈਂ ਸੁਧੈ।
0: ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ

0: ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ
1: ਸਭ ਕੋ ਗਿਆਨ ਚੌ ਵਰਨਾਮੈ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਜਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ
0: ਸਗਲ ਸੰਗ ਆਤਮ ਉਦਾਸ।

0: ਹਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ
0: ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰਹ ਕਈ ਕੋਟ ਕਬ ਕਾਵ ਵਿਚਾਰ ਹੈ
1: ਕਈ ਕੋਟ ਨਮਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨ ਪਾਵ ਹੈ
0: ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭ ਆਤਮ ਨਕੋਰ
0: ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨ ਕਰ ਹੈ
1: ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ
0: ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਤ ਜਾਏ
1: ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਆ ਸੂਨਕ ਅਤਰ ਕਈ ਕੋਟ ਜੀਵ ਦਾਨ ਇੰਦਰ ਸਿਰ ਚਤਰ
1: ਸਗਲ ਸਮਗਰੀ ਆਪਣੇ ਸੂ ਧਾਰ ਹੈ ਨਾਨਕ ਜਿਸ ਭਾਵੇ ਤਿਸ ਤਿਸ ਨਸਤਾਰ ਹੈ
0: ਕਈ ਕੋਟ ਰਾਜਸ ਤਾਮਸ ਤਾਤਕ ਕਈ ਕੋਟ ਵੇਦ ਪੁਰਾਣ ਸਿਵਰ ਤਿਆਰ ਸ਼ਾਸਤ
1: ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਜੰਜੀਰ ਕਈ ਕੋਟ ਗਿਰੀ ਮੇਰ ਸਵਰਨ ਥੀਰ
1: ਕਈ ਕੋਟ ਜਗ ਕਿਨਰ ਪਿਸਾਸ ਕਈ ਕੋਟ ਭੂਤ ਪ੍ਰੇ ਸੁਕਰ ਮਿਰ ਗਾਚ
0: ਸਭ ਤੇ ਨੀਰਾ ਸਭ ਹੁਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ
1: ਕਈ ਕੋਟ ਪਾਤਾਲ ਨਿਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਜੀਵੈ ਮਰ ਹੈ ਕਈ ਕੋਟ ਬੋਜੋਨੀ ਫਿਰ ਹੈ
1: ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲ ਹੈ ਤੱਕ ਪਾਹੇ
0: ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ
1: ਤਹ ਤਹ ਰਾਖੇ ਨਾਨਕ ਸਭ ਸੇ ਪ੍ਰਭ ਕੇ ਹੱਥ ਹੈ
0: ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗਤਿਨ ਜੋ ਲਾਗੀ
1: ਕਈ ਕੋਟ ਪ੍ਰਭ ਕੋ ਖੋ ਜਾਂਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ
0: ਕਈ

0: ਰਾਸ਼ਟਰਪਤੀ
1: ਜਿਸ ਕੇ ਅੰਤਰ ਰਾਜਮਾਨ ਸੋ ਨਰਕ ਪਾਤੀ ਹੋ ਸਵਾਨ
0: ਜੋ ਜਨ ਮੈਂ ਜੋ ਬਲਵੰਤ ਸੋ ਹੋਤ ਵਿਸਤਾਪਾ ਜੰਤ
1: ਆਪਸ ਕੋ ਕਰਮ ਬੰਤ ਕਹਾਵੈ ਜਨਮ ਮਰੈ ਬਾ ਜੋਨ ਪਰਮਾਵੈ
0: ਧਨ ਭੂਮਿਕਾ ਜੋ ਕਰਾ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਹਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ
0: ਧਨਵੰਤਾ ਹੋਈ ਕਰ ਗਰਵਾਵੈ ਤ੍ਰਿਣ ਸਮਾਨ ਕਾ ਸੰਗ ਨ ਜਾਵੈ
1: ਲਸ਼ਕਰ ਮਾਨੁਖ ਉੱਪਰ

0: ਹਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਤਾ ਮਿਟਾ ਅਭਿਮਾਨ ਸੋ ਜਨ ਨਾਨਕ ਦਰਗਾਹ ਪਰਵਾਨ
0: ਕੋਟ ਕਰਮ ਕਰੇ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ
1: ਅਨਕ ਤਪੱਸਿਆ ਕਰੀ ਅਹੰਕਾਰ ਨਰਕ ਸੁਰਗ ਫਿਰ ਅਵਤਾਰ
0: ਨਿਕ ਜਤਨ ਕਰ ਆਤਮ ਨਹੀਂ ਦਰਬੈ ਹਰ ਦਰਗਾਹ ਕੋ ਕੈਸੇ ਗਵੈ
1: ਆਪਸ ਕੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ
0: ਦਰਬ ਕੀ ਰੇਨ ਜਾ ਕਾ ਮਨ ਹੋਏ ਕੌਣ ਨਾਨਕ ਤਾਕੀ ਨਿਰਮ
1: ਜਬ ਲਗ ਜਾਣਾ ਮੁਜਤੀ ਕਾਸ਼ ਹੋਈ ਤਬ ਇਸਕੋ ਸੁਖ ਨਾਹੀ ਕੋਈ
0: ਜਬ ਇਹ ਜਾਣਾ ਮੈਂ ਕਿਛ ਕਰਤਾ ਤਬ ਲਬ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਹ ਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਹ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ
0: ਐਸ ਕਟੈ ਲੱਖ ਕੋਟ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕਰਾ ਨੈ ਤਿਪ ਪਾਵਾ ਖਪ ਖਪ ਮਰਾ
0: ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸਾ ਪ੍ਰਾਪਤ ਹੋਏ
0: ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਣ ਕਰਨ ਹਾਰ ਇਸਕਾ ਹਾਥ ਕਹਾ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ।

0: ਤਸਮਾਈ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੂ ਆਪਨ ਵਿਸਥਾਰ ਸਭ ਕਾ ਸੁਸਕਾਉ ਕਰਨਾ ਹਾਰ
1: ਉਸਤੇ ਪਿੰਡ ਕਉ ਪਿਛ ਹੋਏ ਥਾਂ ਤਿਨਾਂਤਰ ਇਕ ਕੈ ਸੋਏ
0: ਆਪਣੇ ਚਲਤੇ ਆਪ ਕਰਨਾ ਹਾਰ ਕੌਤਕ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਲੇ ਕਿਨੈ ਬਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਣ

0: ਦੁਖਨ ਆਰ ਜਾ ਕਟੇ, ਸੰਤ ਕੇ ਦੁਖਨ ਜਮ ਤੇ ਨਹੀਂ ਛੁਟੇ,
1: ਸੰਤ ਕਾ ਦੁਖਨ ਸੁਖ ਸਭ ਜਾਏ, ਸੰਤ ਕਾ ਦੁਖਨ ਨਰਕ ਮੈਂ ਪਾਏ,
0: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ,
1: ਸੰਤ ਕੇ ਹਤੀ ਕੋ ਰੱਖਾ ਨਾ ਕੋਈ, ਸੰਤ ਕਾ ਦੁਖਨ ਕਾਲ ਪ੍ਰਸਤ ਹੋਏ,
0: ਕਿਰਪਾ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀ ਤਰੇ,
1: ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕਾ ਦੁਖਨ ਕਾਗ ਜੋ ਲਵੈ,
0: ਸੰਤ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤਿਰਗਤ ਤਿਰਗਤ ਜੋਨ ਕਰਮਾਏ,
1: ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕਾ ਦੁਖਨ ਸਭ ਕੋ ਛਲੈ,
0: ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ,
1: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ,
0: ਕਾ ਨਿੰਦਕ ਮਹਾ ਤਿਆ ਤਤਾਈ, ਸੰਤ ਕਾ ਨਿੰਦਕ ਖਿੰਤੀ ਕਰਨਾ ਪਾਈ,
1: ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ,
0: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਆਰ ਦੀਨ,
1: ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ,
0: ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਉਸ ਕਾ ਭੀ ਹੋਏ ਮੋਖ,
1: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ,
0: ਕੇ ਦੁਖੀ ਕੋ ਡਾਨ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ,
1: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ,
0: ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁੱਖ ਨਾ ਸੁਖ ਤੇ ਕਰੇ,
1: ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ,
0: ਸੰਤ ਕਾ ਦੁਖੀ ਅੱਜ ਬੀਤੇ ਤੂੰ ਪੁੱਛੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ,
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਆ,
0: ਸੰਤ ਕਾ ਦੁਖੀ ਅੰਤਰ ਤੇ ਤੋਤਾ, ਜਿਉਂ ਸਾਸ ਬਿਨਾਂ ਮ੍ਰਿਤ ਕੀ ਲੋਥਾ,
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀ ਜਾਪੇ ਹੀ ਖਾਹੇ,
0: ਦੁਖੀ ਕੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਉਬਾਰ,
1: ਸੰਤ ਕਾ ਦੁਖੀ ਓ ਬਿਨ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ,
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਈਦਨ ਨਹੀਂ ਤਰਾਪੇ,
1: ਸੰਤ ਕਾ ਦੁਖੀ ਛੁਟਾ ਅਕੇਲਾ, ਜੋ ਬੁਆਰ ਤਿਲਕੇ ਤਮਾਹੇ ਦੁਹੇਲਾ,
0: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ,
1: ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵਾ ਸੋਈ ਪਿਆ,
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ,
1: ਸੰਤ ਕਾ ਦੁਖੀ ਸਦਾ ਸਾਖਾਈਆ, ਸੰਤ ਕਾ ਦੁਖੀ ਨਾ ਮਰਾ ਨਾ ਜਿਵਾਈਆ,
0: ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ,
1: ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ, ਜੈਸਾ ਭਾਵਾ ਤੈਸਾ ਕੋਈ ਹੋਏ,
0: ਕਿਰਤਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ,
1: ਸਭ ਘੜ ਤਿਸਕੀ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ,
0: ਉਸਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ,
1: ਸਭ ਕਛ ਵਰਤਾ ਤਿਸਕਾ ਕੀਆ, ਜੈਸਾ ਕਰੀ ਤੈਸਾ

0: ਰਾਖੰਡ ਕਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ
0: ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੀ ਸਤ ਵਿਵਹਾਰ
1: ਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪੀਪ ਠਾਕੁਰ ਕਾ ਰੰਗ ਸਾਧ ਸੰਗ ਬਿਮਸੈ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ।

0: ਮਨ ਮੂਰਖ ਕਾਹੇ ਬਿਲ ਲਾਈਆ, ਪੁਰਬ ਲਿਖੇ ਕਾ ਲਿਖਿਆ ਪਾਈਆ।
1: ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ,
0: ਜੋ ਕਾਸ਼ ਕਰਾ ਸੋਈ ਸੁਖ ਮਾਰ।

0: ਹਕਮਤਿ ਆਪੇ ਪਾਈ।
1: ਸਭ ਕਰ ਤਿਸਕੇ ਸਭ ਤਿਸਕੇ ਠਾਉ,
2: ਜਪ ਜਪ ਜੀਵੈ ਨਾਨਕ ਹਰ ਨਾਉ।
0: ਨਾਮਕ ਧਾਰੇ ਸਗਲੇ ਜੰਤ, ਨਾਮਕ ਧਾਰੇ ਖੰਡ ਬ੍ਰਹਮੰਡ।
2: ਨਾਮਕ ਧਾਰੇ ਸਿਮਰਤ ਵੇਦ ਪੁਰਾਨ, ਨਾਮਕ ਧਾਰੇ ਸੁਨਣ ਗਿਆਨ ਧਿਆਨ।
0: ਨਾਮਕ ਧਾਰੇ ਅਗਾਸ ਪਾਤਾਲ, ਨਾਮਕ ਧਾਰੇ ਸਗਲ ਆਕਾਰ।
2: ਨਾਮਕ ਧਾਰੇ ਪੁਰੀਆ ਸਭ ਭਵਨ, ਨਾਮਕ ਸੰਗ ਦ੍ਰਿਸ਼ ਸੁਨ ਸਰਵਨ।
0: ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ।
2: ਰੂਪ ਸਤ ਜਾਤਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ।
0: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ।
2: ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ।
0: ਸਤ ਕਰਨੀ ਨਿਰਮਲ ਨਿਰਮਲੀ, ਜਿਸ ਬਜਾਏ ਤਿਸੇ ਸਭ ਭਲੀ।
2: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ।
0: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦਾ ਪ੍ਰਵੇਸ਼।
2: ਸਤ ਨਿਤ ਪੂਜਾ ਜੇ ਕੋਈ, ਨਾਮ ਜਪ ਤਾ ਕੀ ਗਤ ਹੋਏ।
0: ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ।
2: ਜਿਸ ਕੀ ਸਿਸ ਸੋ ਕਰ ਨ ਹਾਰ, ਔਰ ਨ ਬੂਝ ਕਰਤ ਵਿਚਾਰ।
0: ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵਾ ਸੋ।

0: ਪੀ ਅੰਮ੍ਰਿਤ ਤੇ ਮਨ ਤਨ ਤ੍ਰਪਿਆ।
1: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਸ਼ਬਰ ਨਾਹੀ ਦ੍ਰਿਸ਼ਟਾਇਆ।
0: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ।
1: ਨਾਮ ਰਸ ਜੋ ਜਨ ਤ੍ਰਿਪਤਾ ਨੇ, ਮੰਥਨ ਨਾਮੇ ਨਾਮ ਸਮਾਨੇ।

0: ਅਕਾਈ ਪ੍ਰਭ ਆਪਣੀ ਸੁਰਹਿ ਸਮਾਈ।
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ।
0: ਤਿਸ ਕੀ ਮਹਿਮਾ ਪਾਉਣ ਬਖਾਨੂ ਤਿਸ ਕਾ ਗੁਣ ਕੈ ਇਕ ਨ ਜਾਣੂ।
1: ਆਠ ਪਹਿਰ ਪ੍ਰਭ ਬਸੈ

0: ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖਾ ਹਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ
0: ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹਾ
1: ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਤਿ ਸਤਿਆਵੇ
0: ਮਨ ਵਿਚਾ ਸਤਿਗੁਰ ਕਾ ਪਾਸ ਤਿਸ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੈ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਇਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇ ਪਰਮੇਸ਼ਰ ਕੀ ਗਤ ਜਾਣੇ
0: ਸੋ ਸਤਿਗੁਰ ਜਿਸ ਹਿਰਦਾ

0: ਨਹੀਂ ਕਛ ਭਰਮ।
1: ਸਿਆਨ ਪਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡ ਭਾਗੀ ਪਾਈਏ।
0: ਸਬਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ।
1: ਏਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ।
0: ਸੁਨ ਕਰ ਬਚਨ ਕਰਨ ਆਘਾਨੇ, ਮਨ ਸੰਤੋਖ।

0: ਕੋਸਤਤ ਅਨੇਕ ਸਤਪੁਰਖ ਪੂਰਨ ਬਵੇਕ
1: ਕਾਹੂ ਬੋਲ ਨ ਪਹੁੰਚਕ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ
0: ਸੁਖਦਾਈ ਤਾਕੀ ਕੀਮਤ ਕਿਰੇ ਨ ਪਾਈ
1: ਅਨੁਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸੁਮਰਹਿ
0: ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ

0: ਨਿਰਗੁਣ ਆਪ ਸਰਗੁਣ ਪੀ ਓਹੀ ਕਲਾਕਾਰ ਜਿਨ ਸਦੀ ਮੋਹੀ
1: ਆਪਣੇ ਚਿਤ ਆਪ ਬਣਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਇੱਕੋ ਸੋਏ
1: ਪੋਤ ਪੋਤ ਰਵਿਆ।

0: ਰਥ ਤਿਰਕਰ ਗਾਵੋ ਨਾਮ ਹਰ ਰਥ
1: ਇਹੋ ਤਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਰਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ
0: ਜਾਏ ਰੋਗ ਮਿਟੇ ਹਰ ਆਪ ਖਲਾਏ।

ਪਵਨ ਸਹਿ ਪੂਰਨ ਹੋਏ ਆਸ ਭਗਤ ਭਾਇ ਆਤਮ ਪ੍ਰਗਾਸ ਸਤ ਵਿਚਾਰ ਕਹਿ ਜਨ ਸਾਚਾ ਜਨਮ ਮਰਾ ਸੋ ਕਾਚੋ ਕਾਚਾ।

0: ਛੁਟਣ ਹਾਰੇ ਸਿਮਰ ਸਾਸਤ ਭੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਝੂਠਾ ਡੰਭ ਝੂਠ ਪਾ ਸਾਰੀ
0: ਨਾਮ ਬਿਗਾਨਾ ਨਾਮ ਨਾਨਕ ਪਛਤਾਨਾ
1: ਗੁਰ ਕੀ ਮਾਤੂ ਲੇਹ ਆਨੀ ਭਗਤ ਬਿਨਾ ਬੋਟੂ ਬੇ ਸਿਆਨੀ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰ ਬਿਖ ਜਾਹੇ
0: ਜਪੋ ਪਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂ ਸਤ ਹਰ ਕੋ ਨਾਉ ਸਹਿ ਸੁਭਾਇ ਨਾਨਕ ਗੁਣ ਗਾਓ ਹੋਹੇ ਅਚਿੰਤ ਬਸਾ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਹਰ ਪੂੰਜੀ ਸੰਤ ਕਰੋ ਵਿਵਹਾਰ ਇਹਾ ਸੁਖ ਦਰਗਾ ਜਾਕਾਰ
0: ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇਖ
1: ਏਕੋ ਜਾਪੇ ਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ
0: ਤਸਕੇ ਗੁਣ ਗਾਓ ਅਨੰਤ ਮੰਤਨ ਜਪ ਏਕ ਭਗਵੰਤ

0: ਰਾਸ਼ਟਰਪਤੀ
1: ਜਾਤਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧਨਾ ਕੀ ਮਾਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ
1: ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਉਠ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵਾ ਕਰ ਲਾ ਕੋਏ
1: ਜਨ ਚੱਕ ਜਨ ਤ੍ਰਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ
0: ਸੁਪਰ ਭਰੇ

0: ਸਿਮਰ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ।
1: ਭਗਤ ਪਾਏ ਤਰੀ ਹੈ ਸੰਸਾਰ, ਬਿਨ ਭਗਤੀ ਤਿਨ ਹੋਸੀ ਸਾਰ।
0: ਸਰਬ ਕਲਿਆਣ ਸੁਖ ਨਿਤ ਨਾਮ, ਬੂਢਤ ਜਾਤ ਪਾਏ ਬਿਸਰਾਮ।
1: ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋਵਨ ਤਾਸ।
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਹੀ ਸਵਾਓ।
1: ਨੇਤਰ ਉਪੇਖ ਦਰਸ਼ਕ ਹੋਏ, ਮਨ ਵੈਕਸੈ ਸਾਧ ਚਰਨ ਧੋਏ।
0: ਭਗਤ ਜਨਾ ਕਾ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ।
1: ਏਕ ਵਾਰ ਦੀਜੈ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ।
0: ਤਾਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਭ ਸਮਾਏ।
1: ਪ੍ਰਭ ਸੰਤ ਦੀਨ ਦਿਆਲ, ਭਗਤ ਵਸਲ ਸਦਾ ਕਿਰਪਾਲ।
0: ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ।

0: ਨਾਨਕ ਸਿਮਰੀ ਸਰਨ ਭਗਵਾਨ
1: ਸਰਬ ਕਾ ਗੁਣ ਮੁਖ ਮੋਹਾਏ ਏਕ ਨਿਮਕ ਹਰ ਕੇ ਗੁਣ ਗਾਏ
0: ਰਾਜ ਭੋਜ ਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਤਨਵੰਤ ਹਿਰਦੈ ਵਸੇ ਪੂਰਨ ਗਰਵ।

0: ਅਵਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕਉ ਕਹਾ ਬਿਨਾਸਨ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਛ ਪੂਛਤ ਲਿਖਾ ਆਪਣ ਆਪ ਹੀ ਚਲ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ
1: ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕੋ ਕਿਆ ਤੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੁਮਾਨ ਕੌਣ ਅਭਿਮਾਨ
1: ਸਰੂਪ ਕੇਵਲ ਜਗਦੀਸ਼ ਤੈ ਚਲ।

0: ਏਕ ਆਪ ਵਿਸਥਾਰ
1: ਜਾਤ ਸਭਾਵੈ ਤਾ ਸ੍ਰਿਸ਼ਟੀ ਉਪਾਈ ਆਪਣਾ ਭਾਣਾ ਲਈ ਸਮਾਈ
0: ਤੁਮ ਤੇ ਪਿੰਡ ਨਹੀਂ ਕੁਛ ਹੋਏ ਨਾ ਆਪਣ ਸੂ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ
0: ਜੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
1: ਜੀਉ ਜਨ ਪਰ ਸਭ ਤਾ ਕਾ ਹਾਥ ਦੀਨ ਦਇਆਲ ਨਾਥ ਕੋ ਨਾਥ
0: ਜਿਸ ਰੱਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਬਸਾਰੈ
1: ਤਿਸਤਾ ਯਵਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ
1: ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ
0: ਪੂਰਨ ਪੂਰ ਰਹੇ ਦੇ

0: ਮਿਟਾ ਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ।
1: ਫਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ।
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਦੇਖਤ ਉਦਰਤ ਸ੍ਰਿਸ਼ਟ।
1: ਕਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ।
0: ਧੰਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ।
1: ਜਿਸ ਮਨ ਬਸੈ ਸੋ ਹੋਤ ਨਿਹਾਲ ਤਾਕੇ

ਬ੍ਰਹਮ ਨਿਕਟ ਕਰ ਪੀਖ ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਹਰ ਧਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੀ ਨਮਸਕਾਰ ਨਰਕ ਨਿਵਾਰ।

ਕਾਲ ਮਹਾਂ ਕਿਆ ਮਾਥੇ, ਨਾਨਕ ਉਦਰੇ ਤਿਨ ਕੈ ਸਾਥੀ। ਮਿਟ ਗਏ ਬੈਰ ਭਏ ਸਭ ਰੀਨ, ਅੰਮ੍ਰਿਤ ਨਾਮ ਸਾਧ ਸੰਗ ਲੈਨ।

0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
1: ਦਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ

ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ।

ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਹਾਰਾ ਨਮਸਕਾਰ ਹੈ ਤਾਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ।

ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਜਿਟੀ ਤੇ ਕੁੰਜਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਿਸੰਗ ਜੀਓ, ਆਪ ਜੀ ਨੇ ਸੌਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਮਹਾਂਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ

ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ।

0: ਸ੍ਰੀ ਵਾਹਿਗੁਰੂ ਸਾਹਿਬ ਜੀ ਗਿਰਤਿਓ ਸੰਕਟ ਪਾਏ ਉਚਾਰਿਓ ਹਰ ਗੋਬਿੰਦ ਮੋਹਿ ਅਵਗਤ ਮਾਰਿਓ ਗਿਰਤਿਓ ਸੰਕਟ ਪਾਏ ਉਚਾਰਿਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਜੀ ਬਹੁਤ ਵਡਭਾਗੀ ਹੋ ਦਿਨ ਸ਼ੁੱਕਰਵਾਰ ਦੀ ਵਿਸ਼ੇਸ਼ ਦੀਵਾਨ ਦੇ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਸੰਗਤੀ ਰੂਪ ਵਿੱਚ ਗੌੜੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਉਪਰੰਤ ਆਪ ਜੀ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਸੋਧਾਰ ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਕੁਝ ਸਮਾਂ ਗੁਰੂ ਕੇ ਇਤਿਹਾਸ ਦੁਆਰਾ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਲੜੀਵਾਰ ਕਥਾ ਵਿੱਚ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਭਾਈ ਜੇਠਾ ਜੀ ਨੇ ਚੰਡਾਲਾ ਨੂੰ ਹੁਕਮ ਦਿੱਤਾ ਹੈ ਕਿ ਇਸ ਦੁਸ਼ਟ ਚੰਦੂ ਨੂੰ ਲਾਹੌਰ ਦੀਆਂ ਗਲੀਆਂ ਦੇ ਵਿੱਚ ਲਿਜਾ ਕੇ ਇਹਦਾ ਜਲੂਸ ਕੱਢਿਆ ਜਾਵੇ, ਦੁਕਾਨ ਦੁਕਾਨ 'ਤੇ ਖੜ ਕੇ ਇਸ ਦੇ ਕੋਲੋਂ ਭੀਖ ਮੰਗਵਾਈ ਜਾਵੇ। ਗੁਰੂ ਕੀ ਆਗਿਆ ਲੈ ਕੇ ਜਦੋਂ ਭਾਈ ਜੇਠਾ ਜੀ ਨੇ ਚੰਡਾਲਿਆਂ ਨੂੰ ਇਹ ਆਗਿਆ ਕੀਤੀ ਹੈ ਅਤੇ ਇਸ ਨੂੰ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਲਿਜਾ ਕੇ ਬਾਜ਼ਾਰ ਦੇ ਵਿੱਚ ਫੇਰਿਆ ਗਿਆ ਹੈ, ਹਰ ਇੱਕ ਦੁਕਾਨ ਦੇ ਅੱਗੇ ਇਸ ਨੂੰ ਖੜ੍ਹੇ ਕਰਕੇ ਇਹਦੇ ਕੋਲੋਂ ਭੀਖ ਮੰਗਵਾਈ ਜਾ ਰਹੀ ਹੈ, ਨਾਲ ਇਹਦੇ ਸਿਰ ਵਿੱਚ ਜੁੱਤੀਆਂ ਵੀ ਮਰਵਾ ਰਹੇ ਨੇ। ਗੁਰੂ ਕੀ ਆ ਗਿਆ ਸੀ ਕਿ ਇਸਦੇ ਬਹੁਤੀ ਮਾਰਨੀ ਮਾਰਨੀ ਕਿਉਂਕਿ ਮਰਨਾ ਜਾਵੇ। ਸਿੱਖਾਂ ਦੇ ਮਨ ਵਿੱਚ ਬੜਾ ਰੋਸ ਹੈ, ਇਸ ਕਰਕੇ ਜਦੋਂ ਇਹ ਸਾਹਮਣੇ ਆਉਂਦਾ ਹੈ ਨਾ ਅਤੇ ਗੁੱਸੇ ਦੇ ਨਾਲ ਭਾਵੇਂ ਮਾਰਨੀਆਂ ਤਾਂ ਪੰਜ ਹੀ ਹੈ ਪਰ ਬੜੇ ਗੁੱਸੇ ਵਿੱਚ ਆਣ ਕੇ ਮਾਰਦੇ ਹੈ ਸਤਸੰਗ ਜੀ। ਬਾਕੀ ਸਿਰ ਦੇ ਵਿੱਚ ਇੱਕ ਕਿਤੇ ਟਿਕਾਣੇ ਵੱਜ ਜਾਵੇ ਨਾ ਅਤੇ ਬੰਦੇ ਦੀ ਹੋਸ਼ ਭੁੱਲ ਜਾਂਦੀ ਹੈ। ਇਹਦਾ ਮੂੰਹ ਸਿਰ ਮੰਨਿਆ ਹੋਇਆ ਹੈ ਅਤੇ ਜਦੋਂ ਗੁੱਸੇ ਦੇ ਵਿੱਚ ਰੋਹ ਦੇ ਵਿੱਚ ਆਣ ਕੇ ਸਿੱਖ ਇਹਦੇ ਛਿੱਤਰ ਮਾਰਦੇ ਸਿਰ ਦੇ ਵਿੱਚ ਅਤੇ ਬੌਂਦਲ ਜਾਂਦਾ ਹੈ, ਡਿੱਗਣ ਪੈਂਦਾ ਹੈ। ਉਸ ਵੇਲੇ ਭਾਈ ਜੇਠਾ ਜੀ ਅੱਗੇ ਆ ਕੇ ਉਹਨਾਂ ਨੂੰ ਰੋਕਦੇ ਆ ਕਿ ਨਹੀਂ, ਗੁਰੂ ਕਾ ਹੁਕਮ ਹੈ ਕਿ ਕਿਤੇ ਇਸ ਤਰ੍ਹਾਂ ਹੀ ਇਹ ਪਾਪੀ ਮਰ ਨਾ ਜਾਵੇ। ਸਾਰੇ ਲਾਹੌਰ ਦੇ ਵਿੱਚ ਇਹਨੂੰ ਫੇਰਿਆ ਗਿਆ ਹੈ। ਜਦੋਂ ਇਹਨੂੰ ਸਤਸੰਗ ਜੀ ਉੱਥੇ ਲਿਆਉਂਦਾ ਗਿਆ ਜਿੱਥੇ ਪਠਿਆਰਾ ਪੜਪੂੰਜਾ ਆਪਣੀ ਦੁਕਾਨ 'ਤੇ ਦਾਣੀ ਭੁੰਨ ਰਿਹਾ ਸੀ, ਉਸੇ ਕੜਛੀ ਦੇ ਨਾਲ ਜਿਸ ਕੜਛੀ ਦੇ ਨਾਲ ਇਹਨੇ ਉਹਦੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਦੇ ਵਿੱਚ ਤੱਤੀ ਰੇਤ ਪਵਾਈ ਸੀ। ਜਦੋਂ ਉਸਨੇ ਦੇਖਿਆ ਅਤੇ ਇਹਨੂੰ ਦੇਖ ਕਰਕੇ ਉਹਦੇ ਮਨ ਵਿੱਚ ਬੜਾ ਗੁੱਸਾ ਆਇਆ, ਆਪਣੇ ਆਪ ਨੂੰ ਰੋਕ ਨਹੀਂ ਸਕਿਆ, ਅੱਗੇ ਆਣ ਕੇ ਉਹੀ ਕੜਛਾ ਇਹਦੀ ਪੀਠ 'ਤੇ ਮਾਰਿਆ, ਢਿੱਡ 'ਤੇ ਮਾਰਿਆ। ਉਸ ਕੜਛੇ ਦੀ ਤਿੱਖੀ ਜਿਹੜੀ ਨੁੱਕਰ ਸੀ ਉਸਨੇ ਇਹਦੇ ਪੇਟ ਨੂੰ ਚੀਰ ਦਿੱਤਾ ਹੈ ਅਤੇ ਅੰਦਰੋਂ ਆਂਦਰਾਂ ਇਹਦੀਆਂ ਬਾਹਰ ਨਿਕਲ ਆਈਆਂ ਅਤੇ ਉਸ ਵੇਲੇ ਹਾਏ ਹਾਏ ਉਚਾਰਨ ਲੱਗਾ ਹੈ, ਉੱਚੀ ਉੱਚੀ ਇਹ ਵਿਰਲਾਪ ਕਰਨ ਲੱਗਾ ਹੈ। ਇੱਥੇ ਤੱਕ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਕਥਾ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜਿਵੇਂ ਕਥਾ ਆਰੰਭ ਹੋ ਰਹੀ ਹੈ ਆਓ ਬੜੀ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ ਕਰੀਏ। ਮਨ ਦੀ ਇਕਾਗਰਤਾ ਵਾਸਤੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਵੇ। ਆਓ ਸਾਰੇ ਰਲ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਗਿਰਤਿਓ ਸੰਕਟ ਪਾਏ ਉਚਾਰਿਓ।
1: ਸਤਸੰਗਤ ਜੀ, ਜਦੋਂ ਇਹਦੇ ਪੇਟ 'ਤੇ ਭੜਪੂੰਜੇ ਨੇ ਕੜਛਾ ਮਾਰਿਆ ਨਾ, ਇੱਕ ਤਾਂ ਗਰਮ ਸੀ, ਦੂਸਰੀ ਉਹਦੀ ਨੁੱਕਰ ਜਿਹੜੀ ਤਿੱਖੀ ਸੀ, ਉਹਨੇ ਇਹਦੀ ਪੇਟ ਨੂੰ ਕੱਟ ਦਿੱਤਾ, ਅੰਦਰਾਂ ਬਾਹਰ ਆ ਗਈਆਂ। ਧਰਤੀ 'ਤੇ ਜਦੋਂ ਡਿੱਗਾ ਹੈ ਉਸ ਵੇਲੇ ਬਹੁਤ ਇਸਨੇ ਦੁੱਖ ਪ੍ਰਾਪਤ ਕੀਤਾ ਹੈ।
0: ਹਰ ਗੋਬਿੰਦ ਮੋਹਿ ਅਵਗਤ ਮਾਰਿਓ।
1: ਉਸ ਵੇਲੇ ਮਹਾਰਾਜ ਜੀ ਨੂੰ ਸੰਬੋਧਨ ਹੋ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਨਾ ਅਵਗਤ ਭੈੜੀ ਜਿਹੜੀ ਮੌਤ ਹੈ ਨਾ ਉਹ ਮਾਰਿਆ ਹੈ।
0: ਸੁੱਤਾ ਨਾ ਜਨਮੀ ਬਦਲਾ ਕੋਈ।
1: ਉਸ ਸਮੇਂ ਕਹਿਣ ਲੱਗਾ ਕਿ ਮੇਰੇ ਘਰ ਵਿੱਚ ਇਹ ਧੀ ਨਹੀਂ ਜਨਮੀ, ਕੋਈ ਬਦਲਾ ਲੈਣ ਵਾਲਾ ਹੀ ਜੰਮਿਆ ਹੈ। ਕਿਉਂਕਿ ਜੇ ਇਸ ਜਨਮ ਵਿੱਚ ਇਹਨੇ ਕੋਈ ਚੰਗਾ ਕਰਮ ਨਹੀਂ ਕੀਤਾ ਤਾਂ ਪਿੱਛੇ ਕਿਹੜਾ ਕੋਈ ਚੰਗਾ ਕੀਤਾ ਹੋਣਾ। ਵੈਸੇ ਤਾਂ ਸਤਿਗੁਰੂ ਜੀ ਦੀ ਬਾਣੀ ਵੀ ਸਤਿਸੰਗਤ ਜੀ ਇਹ ਸਾਨੂੰ ਗਿਆਨ ਦਿੰਦੀ ਹੈ ਕਿ ਮਾਤ ਪਿਤਾ ਬਨਤਾ ਸਤਬੰਧਪ ਇਸ਼ਟ ਮੀਤ ਹਰ ਭਾਈ, ਪੂਰਵ ਜਨਮ ਕੇ ਮਿਲਿਆ ਸੰਯੋਗੀ, ਅੰਤ ਹੈ ਕੋ ਨਾ ਸਹਾਈ। ਭਾਵੇਂ ਕੋਈ ਮਾਂ ਹੈ, ਭਾਵੇਂ ਕੋਈ ਪਿਓ ਹੈ, ਭਾਵੇਂ ਕੋਈ ਧੀ ਹੈ, ਭਾਵੇਂ ਕੋਈ ਪੁੱਤ ਹੈ, ਭੈਣ ਭਰਾ ਦਾ ਰਿਸ਼ਤਾ ਸੰਸਾਰ ਦੇ ਵਿੱਚ ਪਰਿਵਾਰ ਦੇ ਵਿੱਚ ਇਹ ਪਿਛਲੇ ਸੰਯੋਗ ਕਰਕੇ ਕਰਮ ਕਰਕੇ ਕੋਈ ਪਿਛਲਾ ਸਾਡਾ ਲੈਣਾ ਦੇਣਾ ਹੈ, ਜਿਸ ਕਰਕੇ ਅਸੀਂ ਇੱਕ ਪਰਿਵਾਰ ਦੇ ਵਿੱਚ ਜੀਆਂ ਦੇ ਰੂਪ ਵਿੱਚ ਇਕੱਠੇ ਹੁੰਦੇ ਹਾਂ। ਜਦੋਂ ਉਹ ਸਾਡਾ ਲੇਖਾ ਜੋਖਾ ਮੁੱਕ ਜਾਂਦਾ ਹੈ ਤਾਂ ਉਦੋਂ ਫਿਰ ਅਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਸੰਸਾਰ ਵਿੱਚੋਂ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਹੁਣ ਇਹ ਪਾਪੀ ਜਿਹੜੇ ਇਹਨੇ ਕਰਮ ਕੀਤੇ ਹੈ ਉਹਨਾਂ ਕੀਤੇ ਹੋਏ ਕਰਮਾਂ ਦੀ ਜਦੋਂ ਇਹਨੂੰ ਸਜ਼ਾ ਮਿਲੀ ਹੈ, ਨਾਲੇ ਤਾਂ ਦੁਖੀ ਹੋ ਰਿਹਾ ਅਤੇ ਨਾਲੇ ਇਹ ਕਹਿ ਰਿਹਾ ਕਿ ਮੇਰੇ ਘਰ ਵਿੱਚ ਜਿਹੜੀ ਧੀ ਜੰਮੀ ਹੈ ਨਾ ਇਹ ਕੋਈ ਪਿਛਲੇ ਕਰਮ ਦਾ ਬਦਲਾ ਲੈਣ ਵਾਸਤੇ ਹੀ ਮੇਰੇ ਘਰ ਵਿੱਚ ਇਸਨੇ ਜਨਮ ਲਿਆ ਹੈ।
0: ਜਿਸ ਉਪਜੇ ਮਮ ਅਸਗਤ ਹੋਈ, ਜਿਸ ਉਪਜੇ ਮਮ ਅਸਗਤ ਹੋਈ,
1: ਜਿਸ ਦੇ ਪੈਦਾ ਹੋਣ ਦੇ ਨਾਲ ਮੇਰੀ ਐਸੀ ਹਾਲਤ ਹੋਈ ਹੈ।
0: ਪੀਰਾ ਪਰਮ ਪਾਏ ਕਹਿ ਹਾਏ।
1: ਸਤਸੰਗਤ ਜੀ ਜਿਹੜਾ ਸਰੀਰ 'ਤੇ ਜ਼ਖਮ ਹੋਇਆ ਉਸ ਕਰਕੇ ਹੁਣ ਬੜੀ ਪੀੜਾ ਹੋ ਰਹੀ ਹੈ ਅਤੇ ਆਪਣੇ ਮੁੱਖ ਤੋਂ ਹਾਏ ਹਾਏ ਉਚਾਰਨ ਕਰਦਾ ਹੈ।
0: ਸਫਰੀ ਜਿਮ ਤਰਫਿਓ ਬਿਲ ਲਾਈ।
1: ਜਿਵੇਂ ਸਫਰੀ ਦਾ ਅਰਥ ਹੈ ਮੱਛੀ, ਪਾਣੀ ਤੋਂ ਬਗੈਰ ਜਿਵੇਂ ਮੱਛੀ ਤੜਫਦੀ ਹੈ ਨਾ ਇਸ ਤਰ੍ਹਾਂ ਪੀੜ ਕਰਕੇ ਇਹ ਤੜਫ ਰਿਹਾ ਹੈ, ਹਾਏ ਹਾਏ ਕਰ ਰਿਹਾ ਹੈ।
0: ਨੋਟਤ ਅਵਨੀ ਹੋਏ ਬਿਹਾਲਾ।
1: ਸਤਸੰਗਤ ਜੀ ਧਰਤੀ 'ਤੇ ਲੇਟ ਰਿਹਾ ਹੈ, ਬੜੀ ਇਹਦੀ ਮੰਦੀ ਹਾਲ

0: ਉਸ ਵੇਲੇ ਫਿਰ ਇਹਦੇ ਹੱਲ ਵੇਖ ਕੇ ਕਹਿੰਦੇ, ਪਾਪੀਆ ਤੂੰ ਬੜਾ ਵੱਡਾ ਪਾਪ ਕਮਾਇਆ, ਬੜਾ ਗੁਰੂ 'ਤੇ ਜ਼ੁਲਮ ਕੀਤਾ, ਹੁਣ ਜਿਹੜੇ ਕੀਤੇ ਪਾਪ ਨੇ ਨਾ ਉਹਨਾਂ ਕਰਕੇ ਮਰ, ਤੈਨੂੰ ਇਹ ਸਜ਼ਾ ਤੇਰੇ ਪਾਪਾਂ ਦੀ ਮਿਲੀ ਹੈ।
1: ਤਸ ਭੁੱਖ ਕਹੋ ਜਸ ਕੀਨ ਸਿਆਪੀ।
0: ਇਹ ਗੁਰੂ ਕੇ ਸਿੱਖ ਕਹਿੰਦੇ ਕਿ ਤਸ ਭੁਗਤਹ ਜਸ ਕੀਨ ਸਿਆਪੀ, ਜਿਸ ਤਰ੍ਹਾਂ ਦੀ ਤੂੰ ਆਪੇ ਹੀ ਕਰਮ ਕੀਤੇ ਨੇ ਨਾ, ਉਸ ਤਰ੍ਹਾਂ ਦਾ ਹੀ ਹੁਣ ਤੂੰ ਇਹ ਫਲ ਭੋਗ ਰਿਹਾ। ਗੁਰੂ ਕੀ ਬਾਣੀ ਵੀ ਇਹ ਸਾਨੂੰ ਉਪਦੇਸ਼ ਦਿੰਦੀ ਹੈ, ਜੇ ਵੇਹ ਕਰਮ ਕਮਾਉਂਦਾ ਤਾਂ ਵੇਹ ਫਲਤੀ, ਚੱਬੀ ਤੱਤਾ ਲੂਹ ਸਾਰ ਵਿੱਚ ਸੰਘੈ ਫਲਤੀ। ਮਨੁੱਖ ਜਿਹੋ ਜਿਹੇ ਕਰਮ ਕਮਾਉਂਦਾ ਸਾਧ ਸੰਗਤ ਜੀ, ਉਸ ਤਰ੍ਹਾਂ ਦਾ ਹੀ ਉਹਨੂੰ ਕੀਤੇ ਹੋਏ ਕਰਮਾਂ ਕਰਕੇ ਫਲ ਮਿਲਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ ਕਿ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ। ਜਿਸ ਤਰ੍ਹਾਂ ਦੇ ਤੂੰ ਕਰਮ ਕਮਾਉਣਾ ਹੈ, ਉਹਨਾਂ ਕੀਤੇ ਹੋਏ ਕਰਮਾਂ ਕਰਕੇ ਤੇਰੀ ਜ਼ਿੰਦਗੀ ਵਿੱਚ ਦੁੱਖ ਆਇਆ ਹੈ। ਸਤਿਗੁਰੂ ਜੀ ਕਹਿੰਦੇ ਕਤਕ ਕਰਮ ਕਮਾਵਣੇ, ਜਿਸ ਤਰ੍ਹਾਂ ਦੇ ਤੂੰ ਕਰਮ ਕਮਾਉਣਾ ਕੀਤੇ ਹਨ, ਉਹਨਾਂ ਕਮਾਏ ਹੋਏ ਕਰਮਾਂ ਕਰਕੇ ਜਦੋਂ ਤੈਨੂੰ ਦੁੱਖ ਮਿਲਿਆ ਹੈ, ਤੇ ਉਸ ਦੁੱਖ ਤੋਂ ਦੁਖੀ ਹੋ ਕੇ ਇਹ ਇਨਸਾਨ ਕੀ ਕਰਦਾ ਹੈ, ਦੂਸਰਿਆਂ ਨੂੰ ਦੋਸ਼ ਦਿੰਦਾ ਹੈ, ਦੂਸਰਿਆਂ 'ਤੇ ਆਪਣੇ ਮਨ ਦਾ ਗੁੱਸਾ ਪ੍ਰਗਟ ਕਰਦਾ ਹੈ, ਉਲਾਹਮਾ ਦਿੰਦਾ ਹੈ ਕਿ ਇਹ ਜਿਹੜਾ ਦੁੱਖ ਹੈ ਨਾ, ਮੈਨੂੰ ਮੇਰੇ ਪਰਿਵਾਰ ਨੇ ਦਿੱਤਾ ਹੈ, ਜਾਂ ਮੈਨੂੰ ਸੰਸਾਰ ਨੇ ਦਿੱਤਾ ਹੈ, ਫਲਾਨੇ ਮੇਰੇ ਮਿੱਤਰ ਨੇ ਦਿੱਤਾ ਹੈ। ਇਸ ਤਰ੍ਹਾਂ ਇੱਕ ਦੂਸਰੇ 'ਤੇ ਆਪਾਂ ਇਲਜ਼ਾਮ ਲਾਉਂਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਕਦੇ ਆਪਣੇ ਵੱਲ ਝਾਤ ਮਾਰੀ ਹੈ, ਆਪਣੇ ਜੀਵਨ ਵੱਲ ਵੇਖਿਆ, ਆਪਣੇ ਕਰਮਾਂ ਵੱਲ ਵੇਖਿਆ ਹੈ? ਜੇ ਤੂੰ ਆਪਣੇ ਜੀਵਨ ਵੱਲ ਵੇਖੇਗਾ ਨਾ, ਤਾਂ ਤੈਨੂੰ ਇਸ ਗੱਲ ਦੀ ਸਮਝ ਪੈ ਜਾਵੇਗੀ ਕਿ ਇਹ ਜਿਹੜਾ ਦੁੱਖ ਆਇਆ ਹੈ, ਇਹ ਮੇਰੇ ਕਰਮਾਂ ਕਰਕੇ ਆਇਆ, ਇਹ ਦੁੱਖ ਮੇਰੇ ਕਰਮਾਂ ਦਾ ਹੈ। ਫਿਰ ਤੂੰ ਕਿਸੇ ਨੂੰ ਦੋਸ਼ ਨਹੀਂ ਦੇਵੇਂਗਾ। ਮਨੁੱਖ ਉਹਨਾਂ ਚਿਰ ਦੋਸ਼ ਦੂਸਰੇ ਨੂੰ ਦਿੰਦਾ ਹੈ ਜਿੰਨਾ ਚਿਰ ਇਹ ਆਪਣੇ ਅੰਦਰ ਝਾਤੀ ਨਹੀਂ ਮਾਰਦਾ। ਇਸੇ ਕਰਕੇ ਬਾਬਾ ਫਰੀਦ ਜੀ ਨੇ ਇਹ ਗੱਲ ਕਹੀ ਹੈ ਨਾ, ਆਪਣੜਾ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੀ ਲਿਖ ਨਾ ਲੇਖ, ਜੇ ਤੂੰ ਏਡਾ ਹੀ ਸਿਆਣਾ ਤੇ ਕਾਲੀ ਲੇਖ ਕਾਹਦੇ ਵਾਸਤੇ ਲਿਖਦਾ, ਫਿਰ ਭੈੜੇ ਕਰਮ ਕਿਉਂ ਕਰਦਾ? ਜੇ ਤੈਨੂੰ ਬਹੁਤ ਸੋਝੀ ਹੈ, ਬੜਾ ਤੂੰ ਸਿਆਣਾ, ਬੜਾ ਸਮਝਦਾਰ ਹੈ, ਲੋਕਾਂ ਦੇ ਵਿੱਚ ਦਾਅਵਾ ਕਰਦਾ ਕਿ ਮੇਰੇ ਵਰਗਾ ਕੋਈ ਸਿਆਣਾ ਹੀ ਨਹੀਂ, ਫਿਰ ਬਾਬਾ ਫਰੀਦ ਜੀ ਕਹਿੰਦੇ ਆਪਣੜਾ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਤੈਨੂੰ ਦੁੱਖ ਆਉਂਦਾ ਤਾਂ ਦੋਸ਼ ਤੇ ਤੂੰ ਦੂਜਿਆਂ ਨੂੰ ਦਿੰਦਾ, ਤੇ ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕਿ ਮੇਰੇ ਜੀਵਨ ਦੇ ਵਿੱਚ ਕੀ ਘਾਟ ਹੈ, ਮੇਰੇ ਵਿੱਚ ਕੀ ਔਗਣ ਨੇ ਜਿਸ ਕਰਕੇ ਮੈਨੂੰ ਇਹ ਦੁੱਖ ਮਿਲਿਆ ਹੈ। ਇੱਥੇ ਬਾਣੀ ਦੇ ਵਿੱਚ ਜਿਹੜੇ ਵਚਨ ਨੇ ਮੈਂ ਸਾਂਝੇ ਕੀਤੇ, ਇੱਥੇ ਇਤਿਹਾਸ ਵਿੱਚ ਵੀ ਇਹ ਗੁਰੂ ਕੇ ਸਿੱਖ ਕਹਿ ਰਹੇ ਨੇ, ਤਸ ਭੁਗਤਾ ਹੋ ਜਸ ਕੀਨ ਆਪੀ। ਕਹਿੰਦੇ ਪਾਪੀਆ, ਜਿਸ ਤਰ੍ਹਾਂ ਦੇ ਤੂੰ ਆਪ ਇਹ ਕਰਮ ਕੀਤੇ, ਹੁਣ ਉਸ ਤਰ੍ਹਾਂ ਦਾ ਹੀ ਇਹਨਾਂ ਦਾ ਫਲ ਤੂੰ ਆਪ ਭੋਗਣਾ ਕਰ।
1: ਕਿਸਕੀ ਦਇਆ ਨਾ ਮਨ ਮੈਂ ਆਵੈ,
0: ਕਿਸੇ ਦੇ ਵੀ ਮਨ ਵਿੱਚ ਇਹਦੇ ਵੱਲ ਵੇਖ ਕੇ ਦਇਆ ਨਹੀਂ ਆ ਰਹੀ। ਵੈਸੇ ਤੇ ਸਿੱਖ ਦਾ ਧਰਮ ਹੈ, ਧਰਮ ਦੀ ਪਹਿਲੀ ਜਿਹੜੀ ਪੌੜੀ ਹੈ, ਪਹਿਲੀ ਸਟੇਜ ਹੀ ਦਇਆ ਹੈ। ਮਹਾਰਾਜ ਜੀ ਨੇ ਸਾਨੂੰ ਪਹਿਲਾਂ ਗੁਣ ਹੀ ਦਿੱਤਾ ਖਾਲਸੇ ਨੂੰ, ਕਿ ਗੁਰੂ ਦੇ ਖਾਲਸੇ ਅੰਦਰ ਦਇਆ ਹੋਣੀ ਲਾਜ਼ਮੀ ਹੈ। ਪਰ ਇਹ ਵੀ ਨਹੀਂ ਕਿ ਜਿਸ ਬੰਦੇ ਨੇ ਗੁਰੂ ਦੀ ਅਵਗਿਆ ਕੀਤੀ ਹੋਵੇ, ਗੁਰੂ ਦੀ ਨਰਾਦਰੀ ਕੀਤੀ ਹੋਵੇ, ਤਾਂ ਆਪਾਂ ਉਹਦੇ 'ਤੇ ਵੀ ਦਇਆ ਕਰ ਦਈਏ। ਨਹੀਂ, ਦਇਆ ਉੱਥੇ ਕਰਨੀ ਜਿਹੜਾ ਗਰੀਬ ਹੈ, ਜਿਹਦਾ ਕੋਈ ਆਸਰਾ ਨਹੀਂ, ਜਿਹੜਾ ਸਤ ਸੰਗਤ ਜੀ ਕਿਸੇ ਦੇ ਜ਼ੁਲਮ ਦਾ ਸ਼ਿਕਾਰ ਬਣ ਰਿਹਾ, ਅਸੀਂ ਦਇਆ ਉੱਥੇ ਕਰਨੀ ਹੈ ਜਿਹਦੇ 'ਤੇ ਐਵੇਂ ਕੋਈ ਜ਼ੁਲਮ ਕਰ ਰਿਹਾ, ਅਤੇ ਜਿਹੜਾ ਹੈ ਹੀ ਪਾਪੀ, ਜਿਹਨੇ ਕੀਤੇ ਕਰਮ ਮਾੜੀ ਨੇ, ਜੇ ਉਹਨੂੰ ਉਹਦੇ ਕੀਤੇ ਕਰਮਾਂ ਦੀ ਸਜ਼ਾ ਮਿਲ ਰਹੀ ਤਾਂ ਉੱਥੇ ਨਹੀਂ ਦਇਆ ਵਿਖਾਉਣੀ ਆ ਆਪਾਂ। ਦਇਆ ਉੱਥੇ ਕਰਨੀ ਹੈ ਜਿੱਥੇ ਕਿਸੇ ਦੇ ਨਾਲ ਧੱਕਾ ਹੋ ਰਿਹਾ, ਕਿਸੇ 'ਤੇ ਜ਼ੁਲਮ ਹੋ ਰਿਹਾ।

0: ਜਿਹੜੇ ਤੂੰ ਕਰਮ ਕੀਤੇ ਨੇ ਕਿਸੇ ਦੇ ਮਨ ਵਿੱਚ ਵੀ ਇਹਦੀ ਹਾਲਤ ਦੇਖ ਕੇ ਦਇਆ ਨਹੀਂ ਆਈ।
1: ਲਖੇ ਪਾਤ ਕੀ ਕੋਪ ਉਪਾਵੈ,
0: ਇਹਨੂੰ ਪਾਪੀ ਜਾਣ ਕੇ ਸਗੋਂ ਇਹਦੇ ਵੱਲ ਵੇਖ ਕੇ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਗੁੱਸਾ ਆਉਂਦਾ ਹੈ।
1: ਨਰ ਗਨ ਹੇਰੇ ਤੇ ਸਥਾਨ,
0: ਇਸ ਤਰ੍ਹਾਂ ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਲੋਕ ਇਸ ਨੂੰ ਦੇਖ ਰਹੇ ਹਨ।
1: ਅਤ ਸੰਕਟ ਤੇ ਛੁਟੇ ਪ੍ਰਾਨ,
0: ਬਹੁਤ ਜ਼ਿਆਦਾ ਦੁੱਖ ਪਾ ਕੇ ਤੜਫ ਤੜਫ ਕੇ ਸਾਧ ਸੰਗਤ ਜੀ ਦੀ ਮੌਤ ਹੋ ਗਈ, ਮਰ ਗਿਆ ਪਾਪੀ।
1: ਚਹੁੰ ਦਿਸ ਮਾਖੀ ਕੋ ਸਮਦਾਈ,
0: ਜਦੋਂ ਮੌਤ ਹੋਈ ਕਿਉਂਕਿ ਸਰੀਰ ਤੇ ਜਿਹੜੇ ਜ਼ਖਮ ਹੋਏ ਸਨ, ਕੀੜੇ ਪੈ ਚੁੱਕੇ ਸਨ ਨਾ,

0: ਨਫ਼ਰਤ ਪੈਦਾ ਹੁੰਦੀ ਨਾ ਕੋਈ ਗੰਦੀ ਚੀਜ਼ ਵੇਖ ਕੇ ਮਨ ਵਿੱਚ, ਇਸ ਤਰ੍ਹਾਂ ਇਹਦੇ ਵੱਲ ਵੇਖ ਕੇ ਗਲਾਨ ਪੈਦਾ ਹੁੰਦੀ ਹੈ।
1: ਹੁਕਮ ਜਗਤ ਪਰ ਸਭ ਅਨੁਸਾਰੀ,
0: ਸਤਸੰਗਤ ਜੀ ਸਮਾਂ ਸੀ ਇਹਦੇ ਕੋਲ ਜਦੋਂ ਇਹਦਾ ਹੁਕਮ ਸਾਰੇ ਸੰਸਾਰ ਦੇ ਵਿੱਚ ਚੱਲਦਾ ਸੀ, ਸਾਰੇ ਇਹਦੇ

0: ਵਾਲੇ ਸਾਰੇ ਇਹਦੇ ਹਮਾਇਤੀ ਸਨ, ਇਹਦੇ ਵੱਲ ਦੀ ਗੱਲ ਕਰਦੇ ਸਨ, ਕਦੇ ਵੀ ਕਿਸੇ ਨੇ ਇਹਦੀ ਵਿਰੋਧਤਾ ਨਹੀਂ ਸੀ ਕੀਤੀ।
1: ਗੁਰੂ ਕੋਪ ਤੇ ਅਸਗਤ ਹੋਈ,
0: ਗੁਰੂ ਦੇ ਕਰੋਪ ਕਰਕੇ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਆ ਸਤਸੰਗ ਜੀ, ਜਦੋਂ ਗੁਰੂ ਦੀ ਨਜ਼ਰ ਇਕੱਠੀ ਹੁੰਦੀ ਹੈ ਨਾ, ਅਤੇ ਸੁਲਤਾਨਾ ਕਾਹੂ ਕਰਾਏ ਦਾ ਸਤਿਗੁਰੂ ਜੀ ਦੇ ਵਚਨ ਨੇ, ਨਜ਼ਰ ਉਪੱਠੀ ਜੇ ਕਰੈ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ। ਜਦੋਂ ਗੁਰੂ ਦੀ ਨਜ਼ਰ ਉਪੱਠੀ ਹੋ ਜੇ ਨਾ, ਉੱਠੀ ਹੋ ਜਾਵੇ ਭਾਵ ਕਿ ਇੱਧਰੋਂ ਗੁਰੂ ਮਹਾਰਾਜ ਜੀ ਆਪਣੀ ਨਜ਼ਰ ਸਾਡੇ ਵੱਲੋਂ ਫੇਰ ਲੈਣ, ਅਸੀਂ ਗੁਰੂ ਦੀ ਨਜ਼ਰ ਤੋਂ ਬਾਹਰੀ ਹੋ ਜਾਈਏ, ਅਤੇ ਜਿਹੜਾ ਬਾਦਸ਼ਾਹ ਹੈ ਨਾ ਉਹ ਵੀ ਘਾਹ ਖਾਣ ਲੱਗ ਪੈਂਦਾ ਹੈ। ਜਦੋਂ ਕਿਸੇ ਦੇ ਕੋਲ ਜਾ ਕੇ ਉਹ ਭੀਖ ਵੀ ਮੰਗੇ ਤਾਂ ਫਿਰ ਉਹਨੂੰ ਕੋਈ ਭੀਖ ਵੀ ਨਹੀਂ ਦਿੰਦਾ। ਗੁਰੂ ਜੀ ਦੀ ਨਜ਼ਰ ਦੀ ਏਡੀ ਵੱਡੀ ਬਖਸ਼ਿਸ਼ ਹੈ। ਸਤਿਗੁਰੂ ਜੀ ਦੇ ਆਪਾਂ ਵਚਨ ਪੜ੍ਹਦੇ, ਖੁਸ਼ੀ ਸਮੇਂ ਸ਼ਬਦ ਪੜ੍ਹੇ ਜਾਂਦੇ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਇਹ ਖੁਸ਼ੀਆਂ ਸੁੱਖ ਦੇ ਜਿਹੜੇ ਜਿੰਨੇ ਵੀ ਭੰਡਾਰੇ ਸਾਡੇ ਜੀਵਨ ਵਿੱਚ ਹਨ, ਜਿੰਨੀਆਂ ਵੀ ਸਤਿਗੁਰੂ ਜੀ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਹੈ, ਇਹ ਗੁਰੂ ਦੀ ਨਜ਼ਰ ਕਰਕੇ ਹੈ, ਗੁਰੂ ਦੀ ਖੁਸ਼ੀ ਕਰਕੇ ਹੈ। ਅਤੇ ਜਿੱਦਣ ਗੁਰੂ ਦੀ ਨਜ਼ਰ ਤੋਂ ਅਸੀਂ ਬਾਹਰੇ ਹੋ ਗਏ, ਕੋਈ ਕਰਮ ਹੀ ਅਜਿਹਾ ਕਰ ਲਿਆ ਗੁਰੂ ਦੀ ਨਜ਼ਰ ਤੋਂ ਅਸੀਂ ਬਾਹਰ ਚਲੇ ਗਏ ਨਾ, ਅਤੇ ਫਿਰ ਸਤਿਗੁਰੂ ਜੀ ਕਹਿੰਦੇ ਨਜ਼ਰ ਉਪੱਠੀ ਜੇ ਕਰੈ ਸੁਲਤਾਨਾ ਕਾਹੂ ਕਰਾਈਂਦਾ ਦਰ ਮੰਗਣ ਭੇਖ ਨਾ ਪਾਈਂਦਾ। ਕਿਸੇ ਦੇ ਦਰਵਾਜ਼ੇ 'ਤੇ ਬੰਦਾ ਉਹੀ ਜਾ ਕੇ ਭੇਖ ਮੰਗੇ ਭੀਖ ਮੰਗੇ ਅਤੇ ਉਹਨੂੰ ਕੋਈ ਭੀਖ ਨਹੀਂ ਪਾਉਂਦਾ, ਇਹ ਇਤਿਹਾਸ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੀ ਰਾਗੀ ਭਾਈ ਸੱਤਾ ਅਤੇ ਬਲਵੰਡਾ, ਉਹਨਾਂ ਨੇ ਮਨਾ ਕਰਤਾ ਸੀ ਕੀਰਤਨ ਕਰਨ ਤੋਂ, ਵੀ ਸਾਡੇ ਕਰਕੇ ਗੁਰੂ ਦਾ ਸਤਿਕਾਰ ਹੈ, ਅਸੀਂ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ। ਮਹਾਰਾਜ ਜੀ ਨੇ ਦੋ ਤਿੰਨ ਵਾਰ ਗੁਰਸਿੱਖਾਂ ਨੂੰ ਕਲਾਇਆ ਵੀ ਜਾਓ ਲੈ ਕੇ ਆਓ, ਉਹ ਗੁਰੂ ਕੀ ਕੀਰਤਨੀ ਹੈ, ਪਰ ਉਹਨਾਂ ਨੇ ਹੰਕਾਰ ਕੀਤਾ ਮਨ ਵਿੱਚ, ਨਾਰਾਜ਼ਗੀ ਕਰਕੇ ਇਹ ਗੱਲ ਕਹਿ ਦਿੱਤੀ, ਕਿਉਂਕਿ ਉਹਨਾਂ ਦੀ ਬੱਚੀ ਦੀ ਸ਼ਾਦੀ ਸੀ, ਉਹਨਾਂ ਨੂੰ ਧਨ ਦੀ ਲੋੜ ਸੀ, ਅਤੇ ਮਹਾਰਾਜ ਜੀ ਨੇ ਕਿਹਾ ਜਿੰਨਾ ਧਨ ਚਾਹੀਦਾ ਸੀ ਦੇਵਾਂਗੇ, ਪਰ ਉਹਨਾਂ ਨੂੰ ਭਰੋਸਾ ਨਹੀਂ ਸੀ, ਬੇਵਿਸ਼ਵਾਸੀ ਹੋਣ ਕਰਕੇ ਗੁਰੂ ਤੋਂ ਬੇਮੁੱਖ ਹੋ ਗਏ। ਅਤੇ ਉਹਨਾਂ ਨੂੰ ਇਹ ਸੀ ਕਿ ਸਾਡੇ ਕੋਲ ਗੁਣ ਹੈ, ਅਸੀਂ ਬੜੀ ਰਾਗ ਵਿਦਿਆ ਜਾਣਨ ਦੀ ਬੜਾ ਸੋਹਣਾ ਕੀਰਤਨ ਕਰਦੇ ਹਾਂ, ਅਤੇ ਅਸੀਂ ਕਿਹੜੇ ਭੁੱਖੇ ਮਰਨ ਲੱਗੇ ਹਾਂ, ਅਤੇ ਅਸੀਂ ਜਿਹਦੇ ਕੋਲ ਜਾ ਕੇ ਕੀਰਤਨ ਕਰਨ, ਕਹਿਣ ਲੱਗੇ ਜਿਹਦੇ ਕੋਲ ਜਾ ਕੇ ਕੀਰਤਨ ਕੀਤਾ ਅਸੀਂ ਉਹਨੂੰ ਹੀ ਗੁਰੂ ਬਣਾ ਦੇਣਾ, ਹੰਕਾਰ ਵਿੱਚ ਇਹ ਗੱਲਾਂ ਕੀਤੀਆਂ। ਅਤੇ ਮਹਾਰਾਜ ਨੇ ਸੁਭਾਵਿਕ ਹੀ ਵਚਨ ਕੀਤੇ ਵੀ ਤੁਸੀਂ ਫਿੱਟ ਗਏ ਜੀ। ਫਿਰ ਸਤਿਸੰਗ ਜੀ ਉਹਨਾਂ ਨੂੰ ਕੋੜ ਹੋਇਆ, ਅਤੇ ਫਿਰ ਦਰ ਦਰ 'ਤੇ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਬਖਸ਼ਾਉਣ ਵਾਸਤੇ ਤਰਲਾ ਵੀ ਲਿਆ। ਗੁਰੂ ਮਹਾਰਾਜ ਜੀ ਨੇ ਨਾਲ ਵੀ ਵਚਨ ਕੀਤਾ ਕਿ ਜਿਹੜਾ ਇਹਨਾਂ ਨੂੰ ਮੂੰਹ ਲਾਵੇਗਾ ਜਾਂ ਜਿਹੜਾ ਇਹਨਾਂ ਨੂੰ ਬਖਸ਼ਾਵੇਗਾ ਉਹ ਸਾਡਾ ਸਿੱਖ ਨੇ, ਅਸੀਂ ਉਸਨੂੰ ਭਾਰੀ ਸਜ਼ਾ ਦੇਵਾਂਗੇ। ਉਹਦਾ ਕਾਲਾ ਮੂੰਹ ਕਰਕੇ ਗਧੇ 'ਤੇ ਚੜ੍ਹਾ ਕੇ ਉਹਨੂੰ ਅੰਮ੍ਰਿਤਸਰ ਦੇ ਵਿੱਚ ਫੇਰਿਆ ਜਾਵੇਗਾ, ਜਿਹੜਾ ਇਹਨਾਂ ਦੀ ਮਦਦ ਕਰੇਗਾ, ਜਿਹੜਾ ਇਹਨਾਂ ਦੀ ਹਮਾਇਤ ਕਰੇਗਾ। ਬਹੁਤ ਤਰਲੇ ਲਏ, ਬੜਾ ਲੰਮਾ ਸਮਾਂ ਵਿਲਕਦੇ ਰਹੇ, ਬੜਾ ਦੁੱਖ ਪਾਇਆ। ਫਿਰ ਪਤਾ ਲੱਗਾ ਵੀ ਇੱਕ ਗੁਰੂ ਦਾ ਪਰਉਪਕਾਰੀ ਸਿੱਖ ਲਾਹੌਰ ਦੇ ਵਿੱਚ ਰਹਿੰਦਾ, ਭਾਈ ਲੱਦਾ, ਜਿੱਥੋਂ ਦੀ ਇਹ ਕਥਾ ਚੱਲ ਰਹੀ ਹੈ। ਇਹਦੀ ਹਾਲਤ ਵੇਖ ਕੇ ਕਿਸੇ ਨੂੰ ਇਹਦੇ 'ਤੇ ਤਰਸ ਨਹੀਂ ਆਇਆ, ਪਰ ਸਤਿਸੰਗਤ ਜੀ ਉਹ ਗੁਰੂ ਕੀ ਕੀਰਤਨੀ ਸਨ, ਭਾਵੇਂ ਗੁਰੂ ਨੇ ਉਹਨਾਂ ਨੂੰ ਨਜ਼ਰ ਤੋਂ ਬਾਹਰੇ ਹੋ ਗਏ, ਗੁਰੂ ਦੀ ਨਜ਼ਰ ਤੋਂ ਉਹਨਾਂ ਨੂੰ ਫਟਕਾਰ ਦਿੱਤਾ, ਪਰ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਕਾ ਸਿੱਖ ਭਾਈ ਲੱਦਾ ਹੈ, ਬੜਾ ਵੱਡਾ ਪਰਉਪਕਾਰੀ ਉਹਦੇ ਕੋਲ ਗਏ, ਉਹਨੇ ਵੀ ਇੱਕ ਵਾਰੀ ਗੁਰੂ ਦਾ ਹੁਕਮ ਮੰਨ ਕੇ ਦਰਵਾਜ਼ਾ ਬੰਦ ਕਰ ਲਿਆ, ਫਿਰ ਉਹਨਾਂ ਗੁਰੂ ਦਾ ਵਾਸਤਾ ਪਾਇਆ, ਕਹਿਣ ਲੱਗੇ ਗੁਰੂ ਦੀਆਂ ਸਿੱਖਾ ਇਹਨੂੰ ਗੁਰੂ ਦਾ ਵਾਸਤਾ ਹੀ। ਜਦੋਂ ਗੁਰੂ ਦੀ ਗੱਲ ਆਈ ਨਾ, ਫਿਰ ਸਿੱਖ ਨੇ ਦਰਵਾਜ਼ਾ ਖੋਲ੍ਹਿਆ, ਬਿਠਾਇਆ, ਭੋਜਨ ਪ੍ਰਸ਼ਾਦ ਛਕਾਇਆ, ਫਿਰ ਇਹਨਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੀ ਧਰਤੀ 'ਤੇ ਲਿਆ ਕੇ ਉਸ ਗੁਰੂ ਕੇ ਸਿੱਖ ਨੇ ਬਖਸ਼ਾਇਆ ਗੁਰੂ ਕੋਲ। ਫਿਰ ਇਹਨਾਂ ਨੇ ਰਾਮਕਲੀ ਦੀ ਵਾਰ ਜਿਹੜੀ ਆਪਾਂ ਪੜ੍ਹਦੇ ਹਾਂ ਨਾ ਸੱਤੇ ਬਲਵੰਡੇ ਦੀ, ਗੁਰੂ ਦੀ ਸਿਫਤ ਵਿੱਚ ਇਹ ਭਾਈ ਲੱਦਾ ਜੀ ਕਹਿਣ ਲੱਗੇ ਮਹਾਰਾਜ ਬਖਸ਼ ਲਓ। ਮਹਾਰਾਜ ਕਹਿੰਦੇ ਜਿਹੜੀ ਰਸਨਾ ਦੇ ਨਾਲ ਇਹਨਾਂ ਨੇ ਵੱਡੇ ਗੁਰੂ ਸਾਹਿਬਾਨਾਂ ਦੀ ਨਿੰਦਿਆ ਕੀਤੀ ਹੈ ਨਾ, ਅਪ ਸ਼ਬਦ ਬੋਲੀ, ਉਸੇ ਰਸਨਾ ਦੇ ਨਾਲ ਹੁਣ ਜੀ ਗੁਰੂ ਦੀ ਸਿਫਤ ਕਰਨਗੇ, ਜਿਵੇਂ ਇਹ ਵਡਿਆਈ ਕਰਨਗੇ ਤਿਵੇਂ ਤਿਵੇਂ ਇਹਨਾਂ ਦਾ ਘੂੜ ਕੱਟਿਆ ਜਾਵੇ, ਰੋਹ ਕੱਟਿਆ ਜਾਵੇਗਾ ਉਸੇ ਰਸਨਾ ਨਾਲ। ਫਿਰ ਜਦੋਂ ਇਹਨਾਂ ਨੇ ਗੁਰੂ ਦੀ ਵਡਿਆਈ ਕੀਤੀ, ਵਡਿਆਈ ਦੇ ਵਿੱਚ ਇਹ ਉਸ ਸਮੇਂ ਵਾਰ ਜਿਹੜੀ ਆਰਾਮ ਕਲੀ ਦੀ ਉਚਾਰਨ ਕੀਤੀ, ਅਤੇ ਉਸ ਵੇਲੇ ਇਹਨਾਂ ਦਾ ਸਰੀਰ ਜਿਹੜਾ ਨਵਾਂ ਨਰੋਆ ਹੋ ਗਿਆ। ਸਮਝ ਪਾਏਗੀ ਕਿ ਗੁਰੂ ਤੋਂ ਜੇ ਕੋ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੈ ਮੁਕਤ ਨਾ ਔਰਥ ਹੈ ਕੋਈ, ਪੁੱਛ ਬਬੇਕੀਆਂ ਜਾਏ ਅਨੇਕ ਜੂਨੀ ਪਰਮਾਵੈ ਬਿਨ ਸਤਿਗੁਰ ਮੁਕਤ ਨਾ ਪਾਵੇ। ਫਿਰ ਮੁਕਤ ਪਾਈ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦਿਖ ਹੋਏ ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਗੈਰ ਮੁਕਤੀ ਨਹੀਂ, ਛੁਟਕਾਰਾ ਨਹੀਂ, ਜਿੱਥੇ ਮਰਜ਼ੀ ਬੰਦਾ ਭੱਜ ਲਵੇ। ਸਤਿਸੰਗ ਜੀ, ਇਸ ਪਾਪੀ ਨੇ ਜਿਹੜੇ ਕਰਮ ਕੀਤੇ ਸਨ ਉਹਨਾਂ ਕੀਤੇ ਹੋਏ ਕਰਮਾਂ ਦਾ ਇਸ ਨੂੰ ਐਸਾ ਫਲ ਮਿਲਿਆ ਹੈ। ਇਹਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ, ਪਰ ਇਹ ਗੁਰੂ ਦਾ ਦੁਖੀ ਬਣ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹਨੇ ਸ਼ਹੀਦ ਕੀਤਾ ਅਤੇ ਬਹੁਤ ਦੁੱਖ ਦਿੱਤੇ ਨੇ ਮਹਾਰਾਜ ਜੀ ਨੂੰ। ਭਾਵੇਂ ਮਹਾਰਾਜ ਜੀ ਦੁਖੀ ਨਹੀਂ ਹੋਏ, ਇਹਦੀ ਕੋਸ਼ਿਸ਼ ਸੀ ਕਿ ਉਹਨਾਂ ਨੂੰ ਮੈਂ ਦੁਖੀ ਕਰਾਂ, ਪਰ ਉਹ ਸ਼ਾਂਤ ਅਡੋਲ ਤੱਤੀ ਤਵੀ 'ਤੇ ਬੈਠ ਕਰਕੇ ਇਹ ਉਸ ਅਕਾਲ ਪੁਰਖ ਦੇ ਗੀਤ ਗਾਉਂਦੇ ਰਹੇ ਕਿ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਫਿਰ ਵੀ ਉਹਨਾਂ ਨੇ ਪਰਮੇਸ਼ੁਰ ਨੂੰ ਲਾਮਾ ਨਹੀਂ ਦਿੱਤਾ ਕਿ ਅਸੀਂ ਤੇਰੇ ਘਰ ਦੀ ਵਡਿਆਈ ਕਰਨ ਵਾਲੇ ਹਾਂ ਜਾਂ ਤੇਰਾ ਰੂਪ ਹਾਂ, ਤੇਰੇ ਨਾਲ ਸੰਸਾਰ ਨੂੰ ਜੋੜ ਰਹੇ ਹਾਂ ਅਤੇ ਸਾਨੂੰ ਇਹਨਾਂ ਦੁੱਖ, ਸਾਨੂੰ ਤਾਂ ਕਿਤੇ ਬੁਖਾਰ ਚੜ੍ਹ ਜਾਵੇ ਨਾ ਸਾਧ ਸੰਗਤ ਜੀ, ਥੋੜ੍ਹਾ ਜਿਹਾ ਕਿਤੇ ਕੋਈ ਜੀਵਨ ਦੇ ਵਿੱਚ ਕੋਈ ਦੁੱਖ ਆ ਜਾਵੇ ਤਾਂ ਉਸੇ ਵੇਲੇ ਗੁਰੂ ਨੂੰ ਉਲਾਮਾ ਦੇਈਦਾ ਹੈ, ਜਾਂ ਚਾਰ ਬੰਦਿਆਂ ਵਿੱਚ ਖਲੋ ਕੇ ਇਹ ਗੱਲ ਕਰਨ ਲੱਗ ਪਈ ਵੀ ਅਸੀਂ ਨਹੀਂ ਗੁਰੂ ਘਰ ਜਾਣਾ, ਸਾਨੂੰ ਤਾਂ ਦੁੱਖ ਹੀ ਬੜਾ ਆਇਆ ਹੈ, ਸਾਡੀ ਕਿਹੜੀ ਗੁਰੂ ਨੇ ਬਾਂਹ ਫੜੀ ਹੈ। ਸਾਧ ਸੰਗਤ ਜੀ, ਜੇ ਗੁਰੂ ਦਾ ਦਰ ਛੱਡ ਦਾਂਗੇ ਤਾਂ ਫਿਰ ਸੁਖੀ ਹੋ ਜਾਵਾਂਗੇ, ਹੋ ਸਕਦਾ ਫਿਰ ਇਹ ਤੋਂ ਵੀ ਜ਼ਿਆਦਾ ਮੰਦੀ ਹਾਲਤ ਹੋ ਜਾਵੇ, ਇਹ ਤੋਂ ਵੀ ਜ਼ਿਆਦਾ ਦੁੱਖ ਸਾਡੀ ਜ਼ਿੰਦਗੀ ਵਿੱਚ ਆ ਜਾਣ, ਇਹ ਭੁਲੇਖਾ ਬੰਦੇ ਦਾ। ਵੈਸੇ ਸਤਿਗੁਰੂ ਜੀ ਨੇ ਭੁਲੇਖਾ ਕੱਢਿਆ ਹੈ ਕਿ ਬੰਦੇ ਦਾ ਸੁਭਾਅ ਹੈ ਦਸ ਵਸਤੂ ਲੈ ਪਾਛੈ ਪਾਵੈ, ਇੱਕ ਵਸਤੂ ਕਾਰਨ ਵੀ ਖੋਟ ਗਵਾਵੈ। ਦਸ ਵਸਤੂਆਂ ਗੁਰੂ ਕੋਲੋਂ ਲੈ ਕੇ ਉਹਨਾਂ ਨੂੰ ਪਿੱਛੇ ਪਾ ਦਿੰਦਾ, ਮੈਨੂੰ ਗੁਰੂ ਨੇ ਕੀ ਦਿੱਤਾ ਜੀ, ਇੱਕ ਨਾ ਮਿਲੀ ਤੇ ਇੱਕ ਦਾਤ ਵਾਸਤੇ ਆਪਣਾ ਭਰੋਸਾ ਆਪਣੀ ਪ੍ਰਤੀਤ ਗਵਾ ਬੈਠਦਾ, ਗੁਰੂ ਦਾ ਦਰ ਗੁਰੂ ਦਾ ਘਰ ਛੱਡ ਕੇ ਇੱਧਰ ਉੱਧਰ ਧੱਕੇ ਖਾਂਦਾ। ਇਹ ਤਾਂ ਵਚਨ ਹੈ, ਗੁਰੂ ਕੋਪ ਦੇ ਅਸਗਤ ਹੋਈ, ਗੁਰੂ ਦੇ ਸਤਸੰਗ ਜੀ ਗੁੱਸੇ ਕਰਕੇ। ਗੁਰੂ ਵੈਸੇ ਕਿਸੇ 'ਤੇ ਨਾਰਾਜ਼ ਨਹੀਂ ਹੁੰਦਾ, ਪਰ ਜੇ ਕੋਈ ਬਹੁਤਾ ਹੀ ਫਿਰ ਗੁਰੂ ਮਹਾਰਾਜ ਜੀ ਦੀ ਅਵੱਗਿਆ ਕਰੀ ਮੰਨੀ ਨਾ, ਮਹਾਰਾਜ ਜੀ ਬਖਸ਼ਦੇ ਹੈ, ਪਰ ਜੇ ਕੁਛ ਸਮਝੇ ਨਾ ਤੇ ਫਿਰ ਮਨੁੱਖ ਦੀ ਐਸੀ ਹਾਲਤ ਹੁੰਦੀ ਹੈ।
1: ਘਟਕਾ ਇੱਕ ਤਰਫਤ ਰਹਿਓ ਗੁਰਦਰੋਹੀ ਮ੍ਰਿਤ ਪਾਈ।
0: ਸਤਿਸੰਗ ਜੀ, ਇੱਕ ਘੜੀ ਇਹ ਤੜਫਦਾ ਰਿਹਾ ਗੁਰੂ ਦਾ ਧਰੋਹੀ, ਗੁਰੂ ਮਹਾਰਾਜ ਜੀ ਦੇ ਨਾਲ ਜਿਹਨੇ ਧਰੋਹ ਕਮਾਇਆ ਪਾਪ ਕਰਮ ਕੀਤੇ, ਇੱਕ ਘੜੀ 5 ਮਿੰਟ ਇਹ ਤੜਫਦਾ ਰਿਹਾ, ਆਂਦਰਾਂ ਇਹਦੀਆਂ ਬਾਹਰ ਨਿਕਲ ਆਈਆਂ ਪੇਟ ਦੇ ਵਿੱਚੋਂ, ਤੜਫ ਤੜਫ ਕੇ ਇਹਦੀ ਮੌਤ ਹੋਈ ਹੈ।
1: ਜੇਠੇ ਕਹਿਓ ਚੰਡਾਲ ਸੋ ਲਿਹੋ ਐਂਚ ਗਹਿ ਪਾਈ।
0: ਜਦੋਂ ਇਹ ਪਾਪੀ ਮਰ ਗਿਆ ਨਾ, ਭਾਈ ਜੇਠਾ ਜੀ ਨੇ ਚੰਡਾਲਾਂ ਨੂੰ ਕਿਹਾ ਕਿ ਇਹਨੂੰ ਲੱਤਾਂ ਤੋਂ ਫੜ ਕੇ ਖਿੱਚ ਲਵੋ,
1: ਬਿਸ਼ਟਾ ਮੈਂ ਐਂਚਤ ਸੀ ਲੀ ਚਲੋ,
0: ਇਹਨੂੰ ਗੰਦਗੀ ਦੇ ਵਿੱਚ ਖਿੱਚ ਕਰਕੇ ਨਾ ਗੰਦਗੀ ਦੇ ਵਿੱਚੋਂ ਦੀ ਲੈ ਕੇ ਜਾਣਾ ਕਰੋ,
1: ਵਹਿਰ ਸ਼ਹਿਰ ਤੇ ਅਬ ਤੁਮ ਨਿਕਲੋ।
0: ਉਹਨਾਂ ਨੂੰ ਭਾਈ ਜੇਠਾ ਜੀ ਕਹਿੰਦੇ ਹੁਣ ਇਹਨੂੰ ਖਿੱਚਦਿਆਂ ਖਿੱਚਦਿਆਂ ਨਾ ਲੱਤਾਂ ਤੋਂ

0: ਤਿਥ ਹਵੈ ਕਰ ਦਿਹੋ ਬਗਾਈ।
1: ਰਾਵੀ ਦੇ ਕੰਢੇ ਤੇ ਖੜੀ ਹੋ ਕੇ ਤੇ ਲੱਤਾਂ ਤੋਂ ਫੜ ਕੇ ਵਗਾ ਕੇ ਪਾਣੀ ਵਿੱਚ ਇਹਨੂੰ ਸੁੱਟ ਦੇਵੋ।
0: ਗਹੀ ਚੰਡਾਲ ਖੈਂਚ ਕਰ ਚਲੀ।
1: ਭਾਈ ਜੇਠਾ ਜੀ ਦਾ ਹੁਕਮ ਮੰਨ ਕੇ ਨਾ ਉਸ ਵੇਲੇ ਚੰਡਾਲਾਂ ਨੇ ਲੱਤਾਂ ਤੋਂ ਫੜਿਆ ਤੇ ਖਿੱਚ ਕੇ ਰਾਵੀ ਵੱਲ ਨੂੰ ਸ਼ਹਿਰ ਤੋਂ ਬਾਹਰ ਨੂੰ ਲੈ ਕੇ ਚੱਲ ਪਏ ਹਨ।
0: ਰਾਵੀ ਤੀਰ ਹੋਏ ਕਰ ਖਲੀ।
1: ਰਾਵੀ ਦੇ ਕੰਢੇ ਤੇ ਇਹਨਾਂ ਚੰਡਾਲਾਂ ਨੇ ਖੜੇ ਹੋ ਕਰਕੇ
0: ਪਾਪੀ ਕੋ ਬਗਾਏ ਤਨ ਡਾਰਾ।
1: ਇਸ ਚੰਦੂ ਪਾਪੀ ਨੂੰ ਸਤ ਸੰਗ ਜੀ ਦਾ ਸਰੀਰ ਜਿਹੜਾ ਸੀ ਨਾ ਵਗਾ ਕੇ ਰਾਵੀ ਦੇ ਪਾਣੀ ਵਿੱਚ ਸੁੱਟ ਦਿੱਤਾ।
0: ਇਸ ਪ੍ਰਕਾਰ ਗੁਰਦਰੋਹੀ ਮਾਰਾ।
1: ਇਸ ਤਰ੍ਹਾਂ ਸਤ ਸੰਗ ਜੀ ਗੁਰੂ ਕੀ ਸੰਗਤ ਨੇ, ਗੁਰੂ ਕੇ ਸਿੱਖਾਂ ਨੇ ਗੁਰੂ ਦੇ ਨਾਲ ਧਰੂਹ ਕਮਾਉਣ ਵਾਲਾ ਚੰਦੂ ਜਿਹੜਾ ਪਾਪੀ ਸੀ ਉਹਨੂੰ ਮਾਰਿਆ। ਅਸਲ ਦੇ ਵਿੱਚ ਮਾਰਦਾ ਕੋਈ ਕਿਸੇ ਨੂੰ ਨਹੀਂ, ਬੰਦੇ ਦੀ ਕਰਮ ਮਾਰਦੇ ਆ ਬੰਦੇ, ਕਿਉਂਕਿ ਇਹ ਜਿਹੜੀ ਸਜ਼ਾ ਮਿਲੀ ਹੈ ਨਾ ਇਹਦੇ ਕਰਮਾਂ ਦੀ ਮਿਲੀ ਹੈ, ਇਹਨੂੰ ਕਿਸੇ ਨੇ ਮਾਰਿਆ ਨਹੀਂ, ਨਾ ਗੁਰੂ ਨੇ ਮਾਰਿਆ ਨਾ ਸਿੱਖਾਂ ਨੇ ਮਾਰਿਆ, ਇਹਦੇ ਕਰਮਾਂ ਨੇ ਇਹਨੂੰ ਮਾਰਿਆ। ਇਸ ਕਰਕੇ ਸਤਿਗੁਰੂ ਜੀ ਹਮੇਸ਼ਾ

0: ਇਸ ਕਰਕੇ ਸਤਿਸੰਗਤ ਜੀ ਇਹਦੇ ਕੀਤੇ ਹੋਏ ਕਰਮਾਂ ਦੀ ਇਹਨੂੰ ਇਹ ਸਜ਼ਾ ਮਿਲੀ ਹੈ।
1: ਸਿੱਖਨ ਮਨ ਕੋ ਕੋਪ ਕਨੇਰੀ,
0: ਸਿੱਖਾਂ ਦੇ ਮਨ ਵਿੱਚ ਬੜਾ ਗੁੱਸਾ ਸੀ।
1: ਜਬੇ ਅਵਗਿਆ ਗੁਰ ਕੀ ਹੇਰੇ,
0: ਕਿਉਂਕਿ ਜਦੋਂ ਗੁਰੂ ਮਹਾਰਾਜ ਜੀ ਦੀ ਅਵਗਿਆ ਕੀਤੀ ਸੀ ਨਾ ਇਹਨੇ, ਗੁਰੂ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ, ਉਬਲਦੀ ਦੇਗ ਵਿੱਚ ਬਿਠਾ ਕੇ ਕਈ ਤਰ੍ਹਾਂ ਦੀ ਇਹਨੇ ਤਸੀਹੇ ਦਿੱਤੇ, ਜਿਹਨਾਂ ਸਿੱਖਾਂ ਨੇ ਵੇਖਿਆ ਸੀ ਨਾ ਇਹ ਸਾਰਾ ਸੀਨ, ਉਹਨਾਂ ਦੇ ਮਨ ਵਿੱਚ ਬੜਾ ਗੁੱਸਾ ਸੀ, ਇਹਦੇ ਪ੍ਰਤੀ ਬਹੁਤ ਗੁੱਸੇ ਦੇ ਨਾਲ ਭਰੇ ਹੋਏ ਸਨ। ਪਰ ਉਹਨਾਂ ਨੇ ਯਤਨ ਵੀ ਕੀਤੇ ਨੇ, ਉਹਨਾਂ ਦੇ ਯਤਨ ਚੱਲਣ ਨਹੀਂ ਦਿੱਤੇ। ਪਿੱਛੇ ਜ਼ਿਕਰ ਆਇਆ ਕਿ ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਸਹਾਇਤਾ ਵਾਸਤੇ, ਗੁਰੂ ਮਹਾਰਾਜ ਜੀ ਨੂੰ ਇਸ ਜ਼ਾਲਮ ਦੇ ਕੋਲੋਂ ਛਡਵਾਉਣ ਵਾਸਤੇ ਕਈ ਤਰ੍ਹਾਂ ਦੇ ਯਤਨ ਕੀਤੇ, ਪਰ ਇਹਦੀ ਚੱਲਦੀ ਸੀ ਸਰਕਾਰੀ ਦਰਬਾਰੇ ਜਿਵੇਂ ਹੁਣ ਚੱਲਦੀ ਹੈ ਨਾ, ਅਤੇ ਪੰਜਾਬ ਵਿੱਚ ਸਾਡੀ ਕੋਈ ਸੁਣਵਾਈ ਨਹੀਂ, ਸਾਡੀ ਨੌਜਵਾਨ ਜਵਾਨੀ ਜਿਹੜੀ ਹੈ ਫੜ ਫੜ ਕੇ ਉਹਨਾਂ ਨੂੰ ਖੋਹਿਆ ਜਾ ਰਿਹਾ, ਮਾਰਿਆ ਜਾ ਰਿਹਾ, ਜਿਹਨਾਂ ਦਾ ਚੋਰ ਚੱਲਦਾ ਪਿੱਛੇ ਚੱਲਿਆ 84 ਦੇ ਵਿੱਚ, 84 ਤੋਂ ਬਾਅਦ ਕਤਲੇਆਮ ਹੋਇਆ ਜਿਹੜਾ ਸਾਡਾ, ਅਤੇ ਜਿਹੜੇ ਪਾਪੀ ਨੇ ਹੁਣ ਉਹਨਾਂ ਦੇ ਚਿੱਠੇ ਜਿਹੜੇ ਖੁੱਲ੍ਹ ਰਹੇ ਆ ਨਾ, ਉਹਨਾਂ ਨੂੰ 20-20 ਸਾਲਾਂ ਬਾਅਦ ਜਿਹੜੇ ਨਿਰਦੋਸ਼ ਨੌਜਵਾਨ ਮਾਰੇ ਨੇ, ਭਾਵੇਂ ਸਮਾਂ ਤਾਂ ਬੜਾ ਲੱਗਾ ਪਰ ਉਹਨਾਂ ਨੂੰ ਉਹਨਾਂ ਕੀਤੇ ਹੋਏ ਕਰਮਾਂ ਦੀ ਸਜ਼ਾ ਰੱਬ ਦੇ ਰਿਹਾ। ਇਸ ਕਰਕੇ ਸਤਿਸੰਗਤ ਜੀ ਇਹਦੇ ਪ੍ਰਤੀ ਸਿੱਖਾਂ ਦੇ ਮਨ ਵਿੱਚ ਬੜੀ ਨਫ਼ਰਤ ਸੀ, ਗੁੱਸਾ ਸੀ। ਇਸ ਪਾਪੀ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਉਹਨਾਂ ਨੇ ਸਾਰੀ ਇਹ ਘਟਨਾ ਨੂੰ ਦੇਖਿਆ ਹੈ।
1: ਗੁਰਦਰੋਹੀ ਕੋ ਪਿਖਿਆ ਸਹਾਲ,
0: ਜਦੋਂ ਉਹਨਾਂ ਨੇ ਇਸ ਗੁਰੂ ਧਰੋਹੀ ਗੁਰੂ ਦੋਸ਼ੀ ਦਾ ਐਸਾ ਹਾਲ ਦੇਖਿਆ ਹੈ,
1: ਭਇਓ ਸ਼ਾਂਤ ਸਭ ਕੋ ਤਿਸ ਕਾਲ,
0: ਉਸ ਵੇਲੇ ਉਹਨਾਂ ਦਾ ਮਨ ਕਹਿੰਦੇ ਸਿਰ ਸ਼ਾਂਤ ਹੋਇਆ, ਉਹਨਾਂ ਨੂੰ ਸ਼ਾਂਤੀ ਮਿਲੀ ਕਿ ਜਿਹੜਾ ਇਸ ਪਾਪੀ ਨੇ ਪਾਪ ਕੀਤਾ ਸੀ ਨਾ, ਉਸ ਪਾਪ ਕਰਮ ਦੀ ਇਹਨੂੰ ਸਜ਼ਾ ਮਿਲ ਗਈ ਹੈ।
1: ਸ਼੍ਰੀ ਹਰਗੋਬਿੰਦ ਜੋਧਾ ਬਲੀ,
0: ਅਤੇ ਗੁਰੂ ਦੀ ਵਡਿਆਈ ਵਿੱਚ ਫਿਰ ਉਹਨਾਂ ਨੇ ਵਚਨ ਕਹੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹੁਤ ਵੱਡੇ ਯੋਧੇ ਨੇ, ਬੜੇ ਵੱਡੇ ਬਲੀ ਹਨ।
1: ਜਥਾ ਯੋਗ ਕੀਨੀ ਇਹ ਭਲੀ,
0: ਜਥਾ ਯੋਗ ਉਹਨਾਂ ਨੇ ਭਲੀ ਗੱਲ ਕੀਤੀ ਹੈ।
1: ਕਿਸਕੇ ਮਨ ਮੈਂ ਹੁਤੀ ਨਾ ਕੈਸੀ,
0: ਕਿਸਕੇ ਮਨ ਮੈਂ ਹੁਤੀ ਨਾ ਕੈਸੀ, ਕਿਸੇ ਦੇ ਮਨ ਵਿੱਚ ਵੀ ਕਿਸੇ ਤਰ੍ਹਾਂ ਵੀ ਇਹ ਵਿਚਾਰ ਨਹੀਂ ਸੀ, ਸੋਚਿਆ ਨਹੀਂ ਸੀ ਕਿਸੇ ਨੇ ਵੀ ਮੈਂ ਇਹਦੇ ਨਾਲ ਐਸੀ ਹੋਊਗੀ, ਕਿਉਂਕਿ ਇਹਦੀ ਸਰਕਾਰੀ ਦਰਬਾਰੀ ਚੱਲ ਰਹੀ ਸੀ, ਬਾਦਸ਼ਾਹ ਸੀ ਦੂਜਾ, ਇਹ ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਸੀ, ਅਤੇ ਵਜ਼ੀਰ ਵੀ ਇਹਨੂੰ ਪੁੱਛ ਕੇ ਕੰਮ ਕਰ, ਵਜ਼ੀਰ ਨੂੰ ਪੁੱਛ ਕੇ ਬਾਦਸ਼ਾਹ ਜਹਾਂਗੀਰ ਇਹਨੂੰ ਪੁੱਛ ਕੇ ਕੰਮ ਕਰਦਾ ਸੀ, ਇੰਨਾ ਇਹਦਾ ਪ੍ਰਭਾਵ ਸੀ ਉਸ ਸਮੇਂ। ਇਸ ਕਰਕੇ ਕਿਸੇ ਦੇ ਮਨ ਵਿੱਚ ਵੀ ਇਹ ਵਿਚਾਰ ਨਹੀਂ ਸੀ ਵੀ ਇਹਦੇ ਨਾਲ ਇੱਦਾਂ ਹੋਊਗੀ, ਇਹਦੀ ਐਸੀ ਹਾਲਤ ਹੋਵੇਗੀ।
1: ਸ਼ਾਹੂ ਦੀਵਾਨ ਮਾਰੀ ਹੈ ਐਸੀ,
0: ਬਾਦਸ਼ਾਹ ਦੇ ਦੀਵਾਨ ਨੂੰ ਗੁਰੂ ਐਸੀ ਮਾਰ ਮਾਰੇਗਾ।
1: ਅਸ ਅਨਬਨ ਕੋ ਗੁਰੂ ਬਣਾਵੇ,
0: ਸਤਸੰਗ ਜੀ ਇੱਕ ਗੁਰੂ ਹੀ ਹੈ ਜਿਹੜੀ ਅਨਬਣ ਗੱਲ ਹੈ, ਜਿਹੜੀ ਕਦੇ ਹੋ ਨਹੀਂ ਸਕਦੀ ਉਹਨੂੰ ਗੁਰੂ ਬਣਾ ਦਿੰਦਾ ਹੈ, ਗੁਰੂ ਕਰਕੇ ਦਿਖਾ ਦਿੰਦਾ ਵੀ ਇਹ ਹੋ ਸਕਦਾ ਹੈ, ਤੇਰਾ ਭੁਲੇਖਾ ਹੈ ਵੀ ਇਹ ਗੱਲ ਹੋ ਨਹੀਂ ਸਕਦੀ, ਇਹ ਭੁਲੇਖੇ ਜਿਹੜੇ ਆ ਨਾ ਗੁਰੂ ਹੀ ਕੱਢਦਾ ਹੈ, ਬੰਦੇ ਕੋਲੋਂ ਨਹੀਂ ਕਿਤੇ ਬੰਦੇ ਦੇ ਮਨ ਦਾ ਭੁਲੇਖਾ ਨਿਕਲਦਾ, ਗੁਰੂ ਕੱਢਦਾ ਵੀ ਤੂੰ ਸੋਚਿਆ ਸੀ ਸ਼ਾਇਦ ਵੀ ਇਹ ਕਿਹੜੀ ਗੱਲ ਹੋ ਸਕਦੀ ਹੈ, ਮੇਰਾ ਹੁਣ ਸਮਾਂ ਹੈ, ਟਾਈਮ ਹੈ ਮੇਰਾ ਚੱਲਦੀ ਹੈ। ਮਹਾਰਾਜ ਕਹਿੰਦੇ ਇਹ ਗੁਰੂ ਹੀ ਭੁਲੇਖੇ ਕੱਢਦਾ ਫਿਰ ਜਦੋਂ ਉਹ ਸਮਾਂ ਆਉਂਦਾ ਹੈ।
1: ਬਣੀ ਬਾਤ ਤਤ ਛਿਨ ਬਿਗਰਾਵੇ,
0: ਬਣੀ ਹੋਈ ਗੱਲ ਮਹਾਰਾਜ ਤਤ ਛਿਨ ਤਤਕਾਲ ਹੀ ਉਸੇ ਵੇਲੇ ਵਿਗਾੜ ਦਿੰਦੇ ਹੈ, ਬਣੀ ਬਣੀ ਗੱਲ ਜਿਹੜੀ ਹੈ ਨਾ ਜਦੋਂ ਮਹਾਰਾਜ ਫਿਰ ਦਿਖਾਉਣ 'ਤੇ ਆ ਜਾਣ ਵੀ ਤੇਰਾ ਭੁਲੇਖਾ ਹੈ ਵੀ ਮੈਨੂੰ ਕੌਣ ਕੋਈ ਕਰ ਸਕਦਾ ਕੁਝ, ਮੈਨੂੰ ਕੌਣ ਕੋਈ ਕੁਝ ਕਹਿ ਸਕਦਾ ਹੈ, ਬਣੀ ਹੋਈ ਗੱਲ ਸਾਰੀ ਵਿਗਾੜ ਕੇ ਫਿਰ ਸਤਿਗੁਰੂ ਜੀ ਉਹਨੂੰ ਉਹ ਸਭ ਕਰਕੇ ਦਿਖਾਉਂਦੇ ਹਨ।
1: ਕਿਮ ਬਹੁ ਜਸ ਕੋ ਕਹਿ ਨਰ ਬ੍ਰਿੰਦ,
0: ਇਸ ਤਰ੍ਹਾਂ ਲਾਹੌਰ ਨਿਵਾਸੀ ਗੁਰੂ ਦਾ ਬੜਾ ਜਸ ਕਰ ਰਹੇ ਹਨ।
1: ਧੰਨ ਧੰਨ ਸ਼੍ਰੀ ਹਰਗੋਬਿੰਦ,
0: ਨਾਲ ਇਹ ਗੱਲ ਕਹਿ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ

0: ਜਦੋਂ ਡੇਰੇ ਵਿੱਚ ਗਏ ਨਾ ਤੇ ਜਾ ਕੇ ਸਤਿਗੁਰੂ ਜੀ ਦੇ ਸਨਮੁਖ ਹਾਜ਼ਰ ਹੋਏ ਹਨ।
1: ਸੋ ਦੀਨਸ ਗੁਰ ਦਰੋਹੀ ਮਰਿਓ
0: ਤੇ ਜਾ ਕੇ ਦੱਸਿਆ ਮਹਾਰਾਜ ਗੁਰੂ ਕਾ ਦੋਖੀ ਗੁਰੂ ਦਾ ਧਰੋਹੀ ਚੰਦੂ ਮਰ ਗਿਆ ਹੈ।
1: ਐਂਚ ਨਦੀ ਮੈਂ ਗੇਰਨ ਕਰਿਓ
0: ਮਹਾਰਾਜ ਪੁੱਛਦੇ ਵੀ ਕਿੱਥੇ ਮਰਿਆ ਹੈ। ਦੱਸਿਆ ਮਹਾਰਾਜ ਬਾਜ਼ਾਰ ਦੇ ਵਿੱਚ ਛਿੱਤਰ ਖਾਂਦਾ ਖਾਂਦਾ ਮਰ ਗਿਆ ਹੈ। ਜਿਸ ਕੜਛੇ ਦੇ ਨਾਲ ਪਾਪੀ ਨੇ

0: ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਵਿੱਚ ਰੇਤਾ ਪਵਾਈ ਸੀ, ਉਸੇ ਨੇ ਉਸੇ ਕੜਛੇ ਦਾ ਵਾਰ ਇਸ ਪਾਪੀ ਦੇ ਸਰੀਰ 'ਤੇ ਕੀਤਾ, ਪੇਟ ਜਿਹੜਾ ਪਾਟ ਗਿਆ, ਅੰਦਰਾਂ ਬਾਹਰ ਆ ਗਈਆਂ, ਤੜਫ ਤੜਫ ਕੇ ਮਰ ਗਿਆ ਹੈ। ਉਸ ਤੋਂ ਬਾਅਦ ਉਹਨੂੰ ਲੱਤਾਂ ਤੋਂ ਖਿੱਚ ਕੇ ਮਹਾਰਾਜ ਰਾਵੀ ਨਦੀ ਦੇ ਵਿੱਚ ਸੁੱਟ ਦਿੱਤਾ ਹੈ।
1: ਸੁਣ ਕਰ ਸਤਿਗੁਰ ਸਭ ਮਹਿ ਕਹਿਓ,
0: ਭਾਈ ਜੇਠਾ ਜੀ ਦੇ ਕੋਲੋਂ ਸੁਣ ਕੇ ਫਿਰ ਸਤਿਗੁਰੂ ਜੀ ਨੇ ਸਾਰਿਆਂ ਦੇ ਵਿੱਚ ਵਚਨ ਕਹੇ ਹਨ।
1: ਜਸ ਕੀਨਸ ਅਗ ਤਸ ਫਲ ਲਹਿਓ,
0: ਮਹਾਰਾਜ ਕਹਿੰਦੇ ਇਸ ਪਾਪੀ ਨੇ ਜਿਸ ਤਰ੍ਹਾਂ ਦਾ ਪਾਪ ਕੀਤਾ ਸੀ ਸਾਧ ਸੰਗਤ ਜੀ, ਉਸ ਕੀਤੇ ਹੋਏ ਪਾਪ ਦਾ ਉਸ ਤਰ੍ਹਾਂ ਦਾ ਹੀ ਇਸਨੇ ਫਲ ਲਿਆ, ਇਹਨੂੰ ਪ੍ਰਾਪਤ ਹੋਇਆ ਹੈ।
1: ਕੋ ਗੁਰ ਦਰੋਹੀ ਸਕੀ ਬਚਾਈ ਨਾ,
0: ਜਿਹੜਾ ਗੁਰੂ ਦਾ ਦਰੋਹੀ ਹੈ, ਗੁਰੂ ਦਾ ਦੋਸ਼ੀ ਹੈ, ਉਹਨੂੰ ਕੋਈ ਬਚਾ ਨਹੀਂ ਸਕਦਾ, ਉਹਨੂੰ ਕੋਈ ਮਹਾਰਾਜ ਦੀ ਮਾਰ ਤੋਂ ਲੁਕਾ ਨਹੀਂ ਸਕਦਾ, ਬਚਾ ਨਹੀਂ ਸਕਦਾ।
1: ਜਹਾਂ ਕਹਿ ਪਾਵੈ ਅਣਕ ਸਜਾਏ ਨ,
0: ਸਤਿਗੁਰੂ ਜੀ ਕਹਿੰਦੇ ਇੱਥੇ ਨਹੀਂ, ਉਹ ਜਿੱਥੇ ਕਿੱਥੇ ਵੀ ਜਾਵੇਗਾ ਨਾ, ਗੁਰੂ ਦੋਖੀ ਜਿਹੜਾ ਹੈ, ਗੁਰੂ ਦੇ ਨਾਲ ਧਰੋ ਕਮਾਉਣ ਵਾਲਾ, ਉਹਨੂੰ ਅਨੇਕਾਂ ਸਜਾਵਾਂ ਪ੍ਰਾਪਤ ਹੋਣਗੀਆਂ।
1: ਕਰੀ ਪ੍ਰਤੱਗਿਆ ਪੂਰੀ ਭਈ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਅਸੀਂ ਜਿਹੜੀ ਪ੍ਰਤੱਗਿਆ ਕੀਤੀ ਸੀ ਅੱਜ ਸਾਡੀ ਉਹ ਪੂਰੀ ਹੋ ਗਈ ਹੈ।
1: ਆਜ ਪਿਤਾ ਕੋ ਰਿਨ ਉਤਰਈ,
0: ਅੱਜ ਗੁਰੂ ਦੀ ਸ਼ਹੀਦੀ ਦਾ ਜਿਹੜਾ ਸਾਡੇ ਸਿਰ ਤੇ ਕਰਜ਼ਾ ਸੀ ਉਹ ਉਤਰ ਗਿਆ। ਇਸ ਪਾਪੀ ਨੂੰ ਕੀਤੇ ਹੋਏ ਕਰਮਾਂ ਦੀ ਸਜ਼ਾ ਦੇ ਕੇ, ਇਹਨੂੰ ਮਾਰ ਕੇ ਜਿਹੜਾ ਅਸੀਂ ਪ੍ਰਣ ਕੀਤਾ ਸੀ ਨਾ, ਅਸੀਂ ਆਪਣੇ ਸਿਰ ਤੋਂ ਆਪਣੀ ਪਿਤਾ ਦੀ ਮੌਤ ਦਾ ਕਰਜ਼ਾ ਲਾਵਾਂਗੇ, ਅੱਜ ਉਹ ਸਾਡਾ ਕਰਜ਼ਾ ਉਤਰ ਗਿਆ ਹੈ।
1: ਜਬ ਲੋ ਪਲਟਾ ਲਿਓ ਨਾ ਹੀਰੀ,
0: ਜਦੋਂ ਤੱਕ ਅਸੀਂ ਬਦਲਾ ਲਿਆ ਨਹੀਂ ਦੇਖਾਂਗੇ,
1: ਤਬ ਲੋ ਕਰਜ਼ ਹੁਤਾਓ ਸਿਰ ਮੇਰੀ,
0: ਉਦੋਂ ਤੱਕ ਸਾਡੇ ਸਿਰ ਤੇ ਪਿਤਾ ਜੀ ਦੀ ਸ਼ਹੀਦੀ ਦਾ ਮੌਤ ਦਾ ਕਰਜ਼ਾ ਰਹੇਗਾ।
1: ਖਾਣ ਪਾਨ ਅਰ ਸੁਖ ਸੋ ਸੋਵਨ,
0: ਸਤਸੰਗਤ ਜੀ ਇਸ ਤੋਂ ਬਾਅਦ ਫਿਰ ਸਾਰਿਆਂ ਨੇ ਲੰਗਰ ਪ੍ਰਸ਼ਾਦ ਛਕਿਆ ਅਤੇ ਬੜੇ ਸੁੱਖ ਦੇ ਨਾਲ ਆਪਣੇ ਆਸਣਾਂ 'ਤੇ ਸੌ ਗਏ ਹਨ।
1: ਆਜ ਕਰੀ ਚਿੰਤਾ ਹਮ ਖੋਵਨ,
0: ਸਤਸੰਗਤ ਜੀ ਸਤਿਗੁਰੂ ਜੀ ਦੇ ਮਨ ਵਿੱਚ ਵੀ ਇਹ ਵਿਚਾਰ ਹੈ ਕਿ ਅੱਜ ਸਾਡੀਆਂ ਸਾਰੀਆਂ ਚਿੰਤਾਵਾਂ ਜਿਹੜਾ ਬੋਝ ਸੀ ਉਹ ਮਨ ਤੋਂ ਲੱਥ ਗਿਆ ਹੈ।
1: ਮਾਰ ਅਚਾਨਕ ਪ੍ਰਾਣ ਨਿਕਾਰੀ,
0: ਇਸ ਤਰ੍ਹਾਂ ਸਾਧ ਸੰਗਤ ਜੀ ਅਚਾਨਕ ਹੀ ਭੜਭੂੰਜੇ ਨੇ ਕੜਛਾ ਮਾਰ ਕੇ ਇਹਦੇ ਪ੍ਰਾਣ ਕੱਢ ਦਿੱਤੇ ਹਨ।
1: ਤੋ ਮਰਨ ਇਸ ਕਰ ਪਠਿਆਰੀ,
0: ਸਤਿਗੁਰੂ ਜੀ ਕਹਿੰਦੇ ਇਹਦੀ ਮੌਤ ਇਸ ਪਠਿਆਰੀ ਦੇ ਹੱਥੋਂ ਹੀ ਸੀ, ਮੌਤ ਦਾ ਜਿਹੜਾ ਕਾਰਨ ਸੀ ਨਾ, ਇਹਨੇ ਪਠਿਆਰੀ ਨਹੀਂ ਬਣਨਾ ਸੀ।
1: ਲਿਖੀ ਵਧਾਤੇ ਨੇ ਜਸ ਰੀਤ,
0: ਜਿਸ ਤਰ੍ਹਾਂ ਉਸ ਪਰਮੇਸ਼ਰ ਨੇ ਲਿਖਿਆ ਮੌਤ ਦਾ ਕਾਰਨ ਸਾਡਾ, ਸਤਿ ਸੰਗਤ ਜੀ ਤਿੰਨ ਚੀਜ਼ਾਂ ਨੇ, ਸਮਾਂ ਸਥਾਨ ਅਤੇ ਉਹ ਜਿਹੜੀ ਚੀਜ਼ ਜਿਹਦੇ ਨਾਲ ਸਾਡੀ ਮੌਤ ਹੋਣੀ ਹੈ, ਵਸਤੂ, ਦੇਸ਼, ਕਾਲ, ਵਸਤੂ, ਇਹ ਤਿੰਨ ਚੀਜ਼ਾਂ ਹੁੰਦੀਆਂ, ਜਿਹੜੀ ਜਗ੍ਹਾ ਅਤੇ ਸਮਾਂ ਅਤੇ ਜਿਹੜੀ ਵਸਤੂ, ਜਿਹੜਾ ਕਾਰਨ ਬਣਨਾ, ਕਿਸੇ ਦਾ ਐਕਸੀਡੈਂਟ ਬਣ ਗਿਆ, ਕਿਸੇ ਨੂੰ ਕੋਈ ਅਟੈਕ ਹੋ ਜਾਂਦਾ ਹੈ, ਕਿਸੇ ਨੂੰ ਕੋਈ ਠੇਡਾ ਜਿਹਾ ਮਾੜਾ ਜਿਹਾ ਲੱਗਦਾ, ਜਦੋਂ ਡਿੱਗਦਾ ਉਦੋਂ ਹੀ ਮੌਤ ਹੋ ਜਾਂਦੀ, ਉਹ ਕਾਰਨ ਬਣਦਾ ਨਾ, ਪੁੱਛਦੇ ਆ ਵੀ ਕਿਵੇਂ ਹੋਈ, ਤੁਰਿਆ ਜਾਂਦਾ ਸੀ ਬਸ ਮਾੜਾ ਜਿਹਾ ਠੇਡਾ ਲੱਗਾ ਡਿੱਗ ਗਿਆ ਅਤੇ ਉੱਥੇ ਪ੍ਰਾਣ ਨਿਕਲ। ਇਹ ਤਿੰਨ ਚੀਜ਼ਾਂ ਨੇ, ਜਿੰਨਾ ਚਿਰ ਇਹ ਤਿੰਨੇ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਬੰਦੇ ਦੀ ਮੌਤ ਨਹੀਂ ਹੁੰਦੀ। ਜਦੋਂ ਸਮਾਂ, ਸਥਾਨ ਅਤੇ ਵਸਤੂ ਤਿੰਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਨਾ, ਜਦੋਂ ਸਮਾਂ ਆਉਂਦਾ ਉਦੋਂ ਇਹ ਤਿੰਨੇ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਇਕੱਠੀਆਂ, ਕੋਈ ਵੀ ਇੱਧਰ ਉੱਧਰ ਨਹੀਂ ਹੁੰਦੀ, ਭਾਵੇਂ ਬੰਦਾ ਜਿੰਨਾ ਮਰਜ਼ੀ ਯਤਨ ਕਰ ਲਏ, ਕਾਲ ਮਨੁੱਖ ਨੂੰ ਉੱਥੇ ਲੈ ਜਾਂਦਾ ਹੈ, ਉਹ ਕਾਰਨ ਬਣਾ ਦਿੰਦਾ ਹੈ, ਜਿਸ ਕਾਰਨ ਦੇ ਨਾਲ ਬੰਦੇ ਦੀ ਮੌਤ ਹੋਣੀ ਹੁੰਦੀ ਹੈ। ਇਸ ਕਰਕੇ ਇਹੋ ਵਿਚਾਰ ਇਹਦੀ ਸਾਧ ਸੰਗਤ ਜੀ ਸਤਿਗੁਰੂ ਜੀ ਦੱਸ ਰਹੇ ਇੱਥੇ ਵੀ ਇਹਦੀ ਮੌਤ ਦਾ ਕਾਰਨ ਪਠਿਆਰੀ ਨੇ ਬਣਨਾ ਸੀ, ਉਸ ਪਰਮੇਸ਼ਰ ਨੇ ਇਸੇ ਤਰ੍ਹਾਂ ਹੀ ਇਹਦੀ ਮੌਤ ਲਿਖੀ ਸੀ।
1: ਤਸ ਜੀਵਨ ਪਰ ਹੋਤ ਬਤੀਤ,
0: ਤਸ ਜੀਵਨ ਪਰ ਹੋਤ ਬਤੀਤ, ਉਸੇ ਤਰ੍ਹਾਂ ਮਨੁੱਖ ਦੇ ਫਿਰ ਜੀਵਨ ਦੇ ਜਿਹੜੀ ਮੌਤ ਦੀ ਘਟਨਾ ਕਾਰਨ ਬਣਦਾ ਹੈ, ਉਸੇ ਤਰ੍ਹਾਂ ਹੀ ਉਹ ਉਹਦੇ ਨਾਲ ਬਣਦਾ ਹੈ।
1: ਦਿਵਸ ਅਗਲੇ ਹਜ਼ਰਤ ਆਇਓ,
0: ਅਗਲੇ ਦਿਨ ਦੀ ਗੱਲ, ਬਾਦਸ਼ਾਹ ਜਹਾਂਗੀਰ ਸਤਿਗੁਰੂ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਆਇਆ ਹੈ,
1: ਸਤਿਗੁਰ ਕੋ ਸੀਸ ਨਵਾਇਓ,
0: ਸਤਿਗੁਰੂ ਜੀ ਨੂੰ ਆਣ ਕੇ ਮਿਲਿਆ, ਬੜੀ ਭਾਵਨਾ ਦੇ ਨਾਲ ਇਸਨੇ ਸੀਸ ਨਵਾਇਆ, ਨਮਸਕਾਰ ਕੀਤੀ ਹੈ,
1: ਬੈਠਿਓ ਚੱਲੇ ਪ੍ਰਸੰਗ ਅਨੇਕ,
0: ਸਤਿਗੁਰੂ ਜੀ ਦੇ ਕੋਲ ਬੈਠਿਆ, ਅਨੇਕਾਂ ਪ੍ਰਕਾਰ ਦੇ ਪ੍ਰਸੰਗ ਚੱਲੇ, ਭਾਵ ਕਿ ਕਈ ਤਰ੍ਹਾਂ ਦੀਆਂ ਇੱਥੇ ਹੁਣ ਗੱਲਾਂ ਬਾਤਾਂ ਬਾਦਸ਼ਾਹ ਨੇ ਸਤਿਗੁਰੂ ਜੀ ਦੇ ਨਾਲ ਕੀਤੀਆਂ ਹਨ।
1: ਹੁਣ ਸ਼੍ਰੀ ਅਰਜਨ ਗੁਣਨ ਵਿਵੇਕ,
0: ਗੁਣਾਂ ਦੇ ਗਿਆਨੀ, ਗੁਣਾਂ ਦਾ ਗਿਆਨ ਦੇਣ ਵਾਲੀ, ਗੁਣਾਂ ਦੀ ਖਜ਼ਾਨੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ।
1: ਚਰਨ ਕਾਲ ਕੋ ਹੈ ਇੱਕ ਪੀਰ।
0: ਇਹਦੇ ਤੇ ਵਚਨ ਕੀਤਾ ਕਿ ਬੜੇ ਲੰਮੇ ਸਮੇਂ ਦਾ ਇੱਕ ਪੀਰ ਹੈ।
1: ਸੁਣੋ ਗੁਰੂ ਜੀ ਬ੍ਰਿਧ ਸਰੀਰ।
0: ਇਹਨੇ ਫਿਰ ਸਤਿਗੁਰ ਜੀ ਨੂੰ ਬੇਨਤੀ ਕੀਤੀ ਹੈ ਮਹਾਰਾਜ ਜੀ ਨੂੰ ਕਿ ਮਹਾਰਾਜ ਇੱਕ ਜਿਹੜਾ ਪੀਰ ਹੈ ਉਹਦੀ ਬੜੀ ਲੰਮੀ ਉਮਰ ਹੈ, ਸੁਣੋ ਗੁਰੂ ਜੀ ਬ੍ਰਿਧ ਸਰੀਰ ਹੀ ਸਤਿਗੁਰੂ ਜੀ, ਪਰ ਉਸਦਾ ਸਰੀਰ ਜਿਹੜਾ ਹੈ ਨਾ ਉਹ ਬਹੁਤ ਬਜ਼ੁਰਗ ਹੋ ਚੁੱਕਿਆ, ਬਿਰਧ ਹੋ ਚੁੱਕਿਆ ਹੈ।
1: ਕਿਸਨੇ ਸਕਲ ਬਾਤ ਸਮਝਾਈ,
0: ਜਿਸਨੇ ਮੈਨੂੰ ਇਹ ਸਾਰੀ ਗੱਲ ਸਮਝਾਈ ਹੈ।
1: ਸ੍ਰੀ ਅਰਜਨ ਕੀ ਜਿਤਕ ਵਡਾਈ,
0: ਤੇ ਜਿੰਨੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ, ਇਹ ਸਾਈ ਮੀਆਂ ਮੀਰ ਜੀ ਦੀ ਗੱਲ ਕਰਦਾ ਹੈ ਕਿ ਇਹ ਸਾਈ ਮੀਆਂ ਮੀਰ ਜੀ ਨੇ ਦੱਸਿਆ ਸੀ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਬਤ। ਤੇ ਹੁਣ ਦੱਸ ਰਿਹਾ ਮਹਾਰਾਜ ਇੱਕ ਬਜ਼ੁਰਗ ਪੀਰ ਹੈ ਜਿਹਦੀ ਉਮਰ ਬਹੁਤ ਵੱਡੀ ਹੋ ਚੁੱਕੀ ਹੈ, ਜੋ ਸਰੀਰ ਕਰਕੇ ਬੜਾ ਬਜ਼ੁਰਗ ਹੋ ਚੁੱਕਿਆ ਹੈ, ਉਹਨੇ ਮੈਨੂੰ ਸਾਰੀ ਗੱਲ ਸਮਝਾਈ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿੰਨੀ ਵੀ ਵਡਿਆਈ ਉਹਦੇ ਕੋਲੋਂ ਹੋਈ ਨਾ, ਉਹਨੇ ਮੈਨੂੰ ਸੁਣਾਈ ਹੈ, ਦੱਸੀ ਹੈ।
1: ਧੰਨ ਧੰਨ ਔਰ ਮਹਾ ਗੰਭੀਰ,
0: ਉਹ ਧੰਨ ਹੈ, ਉਹਦਾ ਹਿਰਦਾ ਬੜਾ ਗੰਭੀਰ ਹੈ।
1: ਅਜਮਤ ਇਤੀ ਵੱਡ ਧੀਰ,
0: ਉਹਨਾਂ ਦੱਸਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਬਹੁਤ ਗੰਭੀਰ ਸਨ, ਬੜੇ ਗੰਭੀਰ ਹਿਰਦੇ ਵਾਲੇ ਸਨ, ਉਹਨਾਂ ਦੇ ਵਿੱਚ ਇੰਨੀ ਸ਼ਕਤੀ ਸੀ ਜੋ ਚਾਹੁੰਦੇ ਉਹ ਕਰ ਸਕਦੇ ਸੀ, ਪਰ ਉਹਨਾਂ ਦੇ ਵਿੱਚ ਏਡੀ ਵੱਡੀ ਧੀਰਜ ਕਿ ਤਤੀ ਲੋਹ 'ਤੇ ਵੀ ਬੈਠ ਕੇ ਉਹਨਾਂ ਨੇ ਉਸ ਵਾਹਿਗੁਰੂ ਜੀ ਦੇ ਗੁਣ ਗਾਏ, ਉਹਦਾ ਸੋਹਿਲਾ ਗਾਇਆ, ਉਹਦੀ ਸਿਫਤ ਸਲਾਹ ਗਾਈ, ਉਹਨੂੰ ਉਲਾਮਾ ਨਹੀਂ ਦਿੱਤਾ।
1: ਕਰਚਾਰੀ ਮਤ ਮੋਰ ਵਿਗਾਰੀ,
0: ਕਰਚਾਰੀ ਮਤ ਮੋਰ ਵਿਗਾਰੀ, ਕਹਿੰਦੇ ਇਸ ਪਾਪੀ ਨੇ ਚੁਗਲੀ ਕਰਕੇ ਮੇਰੀ ਮਾਤ ਨੂੰ ਵਿਗਾੜ ਦਿੱਤਾ ਸੀ।
1: ਢਿੱਗ ਹਕਾਰ ਨੇ ਸੁਧ ਸੰਭਾਰੀ,
0: ਮੈਂ ਸਤਿਗੁਰੂ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਫਿਰ ਉਹਨਾਂ ਦੀ ਖਬਰ ਸਾਰ ਨਹੀਂ ਲਈ।
1: ਤਿੰਨਕੋ ਰੂਪ ਆਪ ਕੋ ਜਾਣਾ,
0: ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰੂਪ ਮੈਂ ਆਪ ਜੀ ਨੂੰ ਜਾਣਿਆ ਹੈ।
1: ਅਖਲ ਦੋਸ਼ ਬਖਸ਼ਾਵਨ ਠਾਨਾ,
0: ਮਹਾਰਾਜ ਪਿਛਲੇ ਜਿਹੜੇ ਅਖਲ ਦੋਸ਼ ਬਖਸ਼ਾਵਨ ਠਾਨਾ ਤੁਹਾਡੀ ਸੇਵਾ ਕਰਕੇ ਤੁਹਾਡੇ ਕੋਲ ਆ ਕੇ ਮੈਂ ਆਪਣੇ ਅਖਲ ਹੁੰਦਾ ਸਾਰੀ ਪਿਛਲੇ ਆਪਣੇ ਸਾਰੇ ਜਿਹੜੇ ਦੋਸ਼ ਨੇ ਉਹ ਬਖਸ਼ਾਉਣੇ ਕੀਤੇ ਨੇ। ਇਹ ਗੁਰੂ ਦਾ ਵਿਰਧ ਹੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆ ਗਿਆ ਮਾਰਗ ਪਾਵੇ। ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਨਾ, ਗੁਰੂ ਪਿਛਲੇ ਔਗਣ ਬਖਸ਼ ਲੈਂਦਾ ਹੈ ਤੇ ਅੱਗੇ ਪਰਮਾਤਮਾ ਦੇ ਘਰ ਦੀ ਪ੍ਰਾਪਤੀ ਦਾ ਗਿਆਨ ਦੇ ਕੇ ਸਹੀ ਰਸਤੇ ਤੇ ਮਨੁੱਖ ਨੂੰ ਚਲਾ ਦਿੰਦਾ ਹੈ।
1: ਦੁਰਬੁੱਧੀ ਮੈਂ ਦਿਓ ਗਹਾਈ,
0: ਦੁਰਬੁੱਧੀ ਮੈਂ ਦਿਓ ਗਹਾਈ, ਮਹਾਰਾਜ ਜਿਹੜੀ ਖੋਟੀ ਬੁੱਧੀ ਸੀ ਉਹ ਮੈਂ ਛੱਡ ਦਿੱਤੀ ਹੈ, ਉਸ ਦੀ ਮੌਤ ਹੋ ਗਈ ਹੈ।
1: ਤੁਮਕੋ ਸਭ ਵਿਦਤੀ ਹਰਖਾਈ,
0: ਮਹਾਰਾਜ ਤੁਹਾਡੀ ਹੁਣ ਹਰ ਤਰ੍ਹਾਂ ਖੁਸ਼ੀ ਲਈ ਹੈ, ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਤੁਹਾਡੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ।
1: ਰਾਵਰ ਕੀ ਪ੍ਰਸੰਨਤਾ ਠਾਨੀ,
0: ਆਪ ਜੀ ਨੇ ਮੇਰੇ ਤੇ ਬੜੀ ਪ੍ਰਸੰਨਤਾ ਧਾਰਨ ਕੀਤੀ ਤੇ ਜਿਹਦੇ ਤੇ ਆਪ ਜੀ ਪ੍ਰਸੰਨ ਹੋ ਜਾਂਦੇ ਹੋ।
1: ਮੈਂ ਨਿਰਦੋਸ਼ ਭਇਓ ਤਬ ਜਾਨੀ,
0: ਮਹਾਰਾਜ ਆਪ ਜੀ ਦੇ ਬਾਬਤ ਸੁਣਿਆ ਜਿਹਦੇ ਤੇ ਤੁਸੀਂ ਖੁਸ਼ ਹੋ ਗਏ ਉਹਦੇ ਸਾਰੇ ਦੋਸ਼ ਨਾਸ ਹੋ ਜਾਂਦੇ, ਇਸ ਕਰਕੇ ਤੁਹਾਡੀ ਸੇਵਾ ਕੀਤੀ ਹੈ, ਤੁਹਾਡੀ ਖੁਸ਼ੀ ਲਈ ਹੈ, ਅਤੇ ਮੈਂ ਵੀ ਸਮਝਦਾ ਕਿ ਮੇਰੇ ਸਾਰੇ ਜਿਹੜੇ ਦੋਸ਼ ਆਪ ਜੀ ਨੇ ਬਖਸ਼ਿਸ਼ ਕਰ ਦਿੱਤੀ, ਮੈਨੂੰ ਬਖਸ਼ ਦਿੱਤਾ ਹੈ।
1: ਸਤਿਗੁਰ ਕਹਿਓ ਕਰਤ ਜਸ ਜੋਏ,
0: ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਕਿ ਬਾਦਸ਼ਾਹ ਜਹਾਂਗੀਰ ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ
1: ਤਸ ਤਿਸ ਕੋ ਫਲ ਪ੍ਰਾਪਤ ਹੋਏ,
0: ਉਸ ਕੀਤੇ ਹੋਏ ਕਰਮ ਦਾ ਉਸ ਨੂੰ ਉਸ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ।
1: ਤੁਮਨੇ ਕੁਛ ਗੁਰ ਦਰੋਹ ਨਾ ਧਰਿਓ,
0: ਤੁਮਨੇ ਕੁਛ ਗੁਰ ਦਰੋਹ ਨਾ ਧਰਿਓ, ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਦੇ ਨਾਲ ਕੋਈ ਧਰੋਹ ਨਹੀਂ ਕੀਤਾ, ਛਲ ਨਹੀਂ ਕੀਤਾ।
1: ਕਹੇ ਦੁਸ਼ਟ ਕੀ ਜੋ ਕੁਛ ਕਰਿਓ,
0: ਜੋ ਇਸ ਦੁਸ਼ਟ ਚੰਦੂ ਦੇ ਕਹਿਣ ਤੇ ਜੋ ਕੁਝ ਵੀ ਕੀਤਾ ਹੈ ਨਾ ਉਹ ਇਸ ਦੁਸ਼ਟ ਦੇ ਕਹਿਣ ਤੇ ਕੀਤਾ ਹੈ।
1: ਪਸ਼ਚਾਤਾਪ ਕਹਿਓ ਪਸ਼ਚਾਤ,
0: ਤੇ ਦੂਸਰੀ ਗੱਲ ਇਹ ਹੈ ਜੇ ਤੇਰੇ ਕੋਲੋਂ ਭੁੱਲ ਹੋਈ ਹੈ ਤੇ ਉਸ ਭੁੱਲ ਦਾ ਤੂੰ ਪਸ਼ਚਾਤਾਪ ਵੀ ਕੀਤਾ ਹੈ, ਤੂੰ ਪਛਤਾਵਾ ਵੀ ਕੀਤਾ ਹੈ।
1: ਜਾਂ ਤੇ ਗੁਰ ਬਖਸ਼ਿਓ ਸਭ ਭਾਂਤ,
0: ਇਸ ਲਈ ਸਤਿਗੁਰ ਜੀ ਕਹਿੰਦੇ ਤੈਨੂੰ ਅਸੀਂ ਸਭ ਤਰ੍ਹਾਂ ਬਖਸ਼ ਦਿੱਤਾ ਹੈ, ਤੇਰੇ ਸਾਰੇ ਗੁਨਾਹ ਬਖਸ਼ ਦਿੱਤੇ ਹਨ।
1: ਪ੍ਰਾਨ ਹਾਨ ਤਨ ਕਾ ਖਲ ਕਾਲੀ,
0: ਪ੍ਰਾਨ ਹਾਨ ਤਨ ਕਾ ਖਲ ਕਾਲੀ, ਕਹਿੰਦੇ ਇਸ ਮੂਰਖ ਪਾਪੀ ਜਿਹੜਾ ਇਹ ਚੰਦੂ ਸੀ ਨਾ, ਜੋ ਇਹਦੀ ਕੱਲ ਮੌਤ ਹੋ ਗਈ ਹੈ।
1: ਸਿੱਖਣ ਦੀਨ ਸਜਾਏ ਵਿਸਾਲੀ,
0: ਇਸ ਨੂੰ ਸਿੱਖਾਂ ਨੇ ਬੜੀ ਇਹਦੇ ਕੀਤੀ ਹੋਈ ਕਰਮਾਂ ਦੀ ਸਜ਼ਾ ਦਿੱਤੀ ਹੈ।
1: ਸੁਣਤ ਸ਼ਾਹੂ ਕਹਿ ਆਛੋ ਭਇਓ,
0: ਗੁਰੂ ਕੋਲੋਂ ਇਹ ਸੁਣ ਕੇ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਚੰਗਾ ਹੋਇਆ, ਬਹੁਤ ਵਧੀਆ ਹੋਇਆ ਹੈ।
1: ਗੁਰ ਪਲਟਾ ਦੀ ਕਰ ਮਰ ਗਇਓ,
0: ਗੁਰੂ ਦੇ ਨਾਲ ਜਿਹੜੀ ਇਹਨੇ ਅਵਗਿਆ ਕੀਤੀ ਸੀ, ਗੁਰੂ ਦੀ ਨਰਾਦਰੀ ਕੀਤੀ ਸੀ, ਉਸ ਕੀਤੇ ਹੋਏ ਕਰਮਾਂ ਦਾ ਬਦਲਾ ਦੇ ਕੇ ਪਾਪੀ ਮਰ ਗਿਆ ਹੈ।
1: ਇਤਿਆਦਿਕ ਕਹਿ ਗੁਰੂ ਪ੍ਰਸੰਗ,
0: ਇਤਿਆਦਿਕ ਕਹਿ ਕੇ ਗੁਰੂ ਮਹਾਰਾਜ ਜੀ ਬੜੀ ਪ੍ਰਸੰਨ ਹੋਏ ਹਨ।
1: ਸੁਣ ਕਰ ਹਜ਼ਰਤ ਹਰਖਤ ਅੰਗ,
0: ਬਾਦਸ਼ਾਹ ਸੁਣ ਕੇ ਮਨ ਵਿੱਚ ਬਹੁਤ ਖੁਸ਼ ਹੋਇਆ ਹੈ।
1: ਕਿਤਕ ਸਮੇਂ ਬੈਠਿਓ ਪੁਨ ਗਇਓ,
0: ਸਤਿਗੁਰੂ ਜੀ ਦੇ ਕੋਲ ਕੁਝ ਸਮਾਂ ਬੈਠਾ ਬਾਦਸ਼ਾਹ ਅਤੇ ਆਗਿਆ ਲੈ ਕੇ ਵਾਪਸ ਆਪਣੇ ਡੇਰੀ ਵਿੱਚ ਗਿਆ ਹੈ।
1: ਭਾਉ ਗੁਰ ਕੋ ਉਰ ਭਇਓ,
0: ਮਨ ਦੇ ਵਿੱਚ ਗੁਰੂ ਦਾ ਬੜਾ ਪਿਆਰ ਹੈ, ਸਤਿਕਾਰ ਹੈ।
1: ਸ੍ਰੀ ਹਰਗੋਬਿੰਦ ਰਹੇ ਲਾਹੌਰ,
0: ਸਤਸੰਗਤ ਜੀ ਇਸ ਤਰ੍ਹਾਂ ਕੁਝ ਸਮਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਾਹੌਰ ਰਹੇ ਹਨ।
1: ਕਿਤਕ ਕਾਲ ਬੀਤਿਓ ਪੁਨ ਔਰ,
0: ਇਸ ਦੀ ਮੌਤ ਤੋਂ ਬਾਅਦ ਕੁਝ ਸਮਾਂ ਫਿਰ ਇੱਥੇ ਲਾਹੌਰ ਵਿੱਚ ਰਹਿੰਦੇ ਸਤਿਗੁਰੂ ਜੀ ਨੂੰ ਬਤੀਤ ਹੋਇਆ। ਇੱਥੇ ਹੁਣ ਸਤਸੰਗਤ ਜੀ ਸਮੇਂ ਦੀ ਸਮਾਪਤੀ ਹੈ। ਇਸ ਤੋਂ ਅਗਲੀ ਜਿਹੜੀ ਕਥਾ ਹੈ, ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਸਮਾਂ ਬਖਸ਼ਣਗੇ, ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਗੁਰੂ ਕਾ ਇਤਿਹਾਸ ਆਪ ਸੰਗਤ ਨੂੰ ਸਰਵਣ ਕਰਵਾਉਂਦੇ ਹਾਂ। ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਆਪ ਜੀ ਨੇ ਬੜੀ ਪਿਆਰ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ, ਗੁਰੂ ਦਾ ਹਰ ਜਸ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਕਰਨ, ਅਖੀਰਲੀਆਂ ਪੰਗਦੀਆਂ ਪੜ੍ਹ ਕੇ

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈਂ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਦਾਵੈ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਵੰਨ ਵੰਨ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ

ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਬਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀਓ, ਸੰਧਿਆ ਵਰਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਪਾਠ ਸ਼੍ਰੀ ਸੁਖਮਨੀ ਸਾਹਿਬ ਪੁਰੰਤ ਸੋਦਾ ਰਹਿਰਾਸ ਸਾਹਿਬ ਪੁਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀਓ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਿੱਤਰਾ ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਹ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ, ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ।

0: ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ।

ਸਤਿਗੁਰ ਗਾਵਹੁ ਸੋਹਿਲਾ ਸਿਵਰ ਹੁ ਸਿਰਜਣਹਾਰੂ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਤਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸਮਾਰਿਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬ

ਛੇਕਰ ਛੇਕੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇਕਰ ਕਰਤੇ ਕੀਰਤ ਹੋਏ ਸੁਖ ਰਾਗ ਵਡਾਈ ਤੋਇ ਰਹਾਓ ਵਿਸੁ ਇਹ ਚਸਿਆ ਘੜੀਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਲੰਘ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਅ ਹੈ ਇੱਕ ਨ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਅ ਹੈ।

ਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀਅਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹੋ। ਸਾਚਾ ਸਾਹਿਬ ਸਾਜਨਾਏ, ਭਾਖਿਆ ਭਾਉ ਅਪਾਰ, ਅੱਖ ਹੈ ਮੰਗ ਹੈ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ, ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਬਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੋ ਪਾਈ ਵੇਖਾ, ਬਿਣ ਕਰਮਾ ਕੇ ਮਿਲੈ ਲਈ, ਮਾਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਉਚਾਰੇ ਆਰ ਜਾ ਹੋਰ ਦਾ ਸੁਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਦਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਹੀ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਵ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁਖ ਸਾ ਲਾਹਣ ਬੰਦ, ਸੁਣਿਆ ਜੁਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠ ਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ।

ਅਸ ਗਾਹੋ। ਨਾਨਕ ਭਗਤਾਂ ਸਦਾ ਵਿਗਾਸੋ, ਸੁਣਿਆ ਦੁੱਖ ਪਾਪ ਕਾ ਨਾਸੋ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛਾ ਪਛਤਾਏ, ਕਾਗਦ ਕਰਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੇ ਸੁਧ, ਮੰਨੈ ਮੋਹਿ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨ ਪਾਏ, ਮੰਨੈ ਪਾਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭੇਖ।

ਸਜਿਆਰ ਧਵਲਾ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਰ ਤਲੈ ਕਵਣ ਜੋਰ ਜੀ ਆ ਜਾਦਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ।

ਏਕ ਵਾਰ ਜੋ ਤਦ ਭਾਵੈ ਸਾਹਿਬ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਭਕਸਾਰ ਅਸੰਖ ਮੂਲ ਵਿਲਾਹਿ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਾਕ ਖਾਹੇ

ਹਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਤ ਮਹਾਂ ਬਲ ਸੂਰਾ ਗਾਵ ਹੈ ਖਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਰੱਖੇ।

ਕੂੜ ਆਨੰਦੋ ਸ਼ਰਮਖਣ ਕੀ ਬਾਣੀ ਰੂਪ ਤਿੱਥੈ ਘੜਤ ਘੜੀਆ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪੁ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੇਂ ਛਪੈ।

ਨਾਮ ਵਰਣ ਤੁਸੁਮ ਮਾਤੋ ਭੁਜੰਗ ਪ੍ਰਿਆਦ ਛੰਦ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ ਅਰੂਪੇ ਨਮਸਤੂੰ ਅਨੂਪੇ ਨਮਸਤੂੰ ਅਭੇਖੇ ਨਮਸਤੂੰ ਅਲੇਖੇ ਨਮਸਤੂੰ ਅਕਾਏ ਨਮਸਤੂੰ ਅਜਾਏ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਨਾਮੇ ਨਮਸਤੂੰ ਅਠਾਮੇ ਨਮਸਤੂੰ ਅਕਰਮੰਗ ਨਮਸਤੂੰ ਅਧਰਮੰਗ ਨਮਸਤੂੰ ਅਨਾਮੰਗ ਨਮਸਤੂੰ ਅਤਾਮੰਗ ਨਮਸਤੂੰ ਅਜੀਤੇ ਨਮਸਤੂੰ ਅਪੀਤੇ ਨਮਸਤੂੰ ਅਵਾਹੇ ਨਮਸਤੂੰ ਅਟਾਹੇ ਨਮਸਤੂੰ ਅਨੀਲੇ ਨਮਸਤੂੰ ਅਨਾਧੇ ਨਮਸਤੂੰ ਅਸ਼ੇਧੇ ਨਮਸਤੂੰ ਅਗਾਧੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਉਦਾਰੇ ਨਮਸਤੂੰ ਅਪਾਰੇ ਨਮਸਤੂੰ ਸੁਵੇਕੈ ਨਮਸਤੂੰ ਅਨੇਕੈ ਨਮਸਤੂੰ ਅਭੂਤੇ ਨਮਸਤੂੰ ਅਜੂਪੇ ਨਮਸਤੂੰ ਨਿਰਕਰਮੇ ਨਮਸਤੂੰ ਨਿਰਭਰਮੇ ਨਮਸਤੂੰ ਨਿਰਦੇਸ਼ੇ ਨਮਸਤੂੰ ਨਿਰਭੇਸ਼ੇ ਨਮਸਤੂੰ ਨਿਰਨਾਮੇ ਨਮਸਤੂੰ ਨਿਰਕਾਮੇ ਨਮਸਤੂੰ ਨਿਰਧਾਤੇ ਨਮਸਤੂੰ ਨਿਰਘਾਤੇ ਨਮਸਤੂੰ ਨਿਰਧੂਤੇ ਨਮਸਤੂੰ ਅਭੂਤੇ ਨਮਸਤੂੰ ਅਲੋਕੇ ਨਮਸਤੂੰ ਅਸੋਕੇ ਨਮਸਤੂੰ ਨਿਰਤਾਪੇ ਨਮਸਤੂੰ ਅਥਾਪੇ ਨਮਸਤੂੰ ਤ੍ਰਮਾਨੇ ਨਮਸਤੂੰ ਨਿਧਾਨੇ ਨਮਸਤੂੰ ਅਗਾਹੇ ਨਮਸਤੂੰ ਅਬਾਹੇ ਨਮਸਤੂੰ ਤ੍ਰਿਵਰਗੇ ਨਮਸਤੂੰ ਅਸਰਗੇ ਨਮਸਤੂੰ ਪ੍ਰਭੋਗੇ ਨਮਸਤੂੰ ਸੋਜੋਗੇ ਨਮਸਤੂੰ ਅਰੰਗੇ ਨਮਸਤੂੰ ਅਪੰਗੇ ਨਮਸਤੂੰ ਅਗਮੇ ਨਮਸਤਸਤਰਮੇ ਨਮਸਤੂੰ ਜਲਾਸਰੇ ਨਮਸਤੂੰ ਨਰਾਸਰੇ ਨਮਸਤੂੰ ਅਜਾਤੇ ਨਮਸਤੂੰ ਅਪਾਤੇ ਨਮਸਤੂੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੂੰ ਅਭੇਸੇ ਨਮਸਤੂੰ ਨਿਰਧਾਮੇ ਨਮਸਤੂੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੂੰ ਅਭੇਵੈ ਨਮਸਤੂੰ ਅਜਨਮੇ ਨਮਸਤੂੰ ਸੁਭਨਮੇ ਨਮੋ ਸਰਵਗਾਉਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੂੰ ਅਵਰਣੇ ਨਮਸਤੂੰ ਅਮਰਣੇ ਨਮਸਤੂੰ ਜਰਾਰੰਗ ਨਮਸਤੂੰ ਕਰਤਾਰੰਗ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੂੰ ਨਿਰਸਾਕੇ ਨਮਸਤੂੰ ਨਿਰਭਾਕੇ ਨਮਸਤੂੰ ਰਹੀਮੇ ਨਮਸਤੂੰ ਕਰੀਮੇ ਨਮਸਤੂੰ ਅਨੰਤੇ ਨਮਸਤੂੰ ਮਹੰਤੇ ਨਮਸਤਸਤ ਰਾਗੇ ਨਮਸਤੂੰ ਸੁਹਾਗੇ ਨਮੋ ਸਰਵ ਰੋਗ ਨਮੋ ਸਰਵ ਸੋਖੰ।

ਆਜ਼ਾਦ ਹੈ, ਅਜਨਮ ਹੈ, ਵਰਣ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭੰਜ ਹੈ, ਝੂਜ ਹੈ, ਝੰਜ ਹੈ, ਅਮੀਖ ਹੈ, ਰਫੀਕ ਹੈ, ਧੰਦ ਹੈ, ਬੰਧ ਹੈ, ਨਿਰਬੂਝ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰ

ਮਸਤੰ ਇਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁ ਨਿਵਾਸੀ ਸਦਾ ਸਿੱਧ ਧਾ ਬੁੱਧ ਧਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਘੰ ਓਘਰਤਾ ਪਰਮ ਪਰਮ ਪਰਮੇਸ਼ੁਰੰ ਪੋਸ਼ਪਾਲੰ ਸਦਾ ਸਰਵਦਾ ਸਿੱਧ ਦਾਤਾ ਦਇਆਲੰ ਸ਼ੇਦੀਯ ਭੇਦੀਯ ਨਾਮ ਅਕਾਮੰ ਸਮਸਤੁਪਰਾਜੀ ਸਮਸਤਸਤਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਦ ਛੰਦ ਅਗਧ ਹੈ ਅਬਾਧ ਹੈ ਅਨੰਦੀ ਸਰੂਪੇ ਨਮ ਸਰਵਮਾਨੇ ਸਮਸਤਿ ਨਿਧਾਨੇ ਨਮਸਤੂ ਨਿਰਨਾਥੇ ਨਮਸਤੂ ਪ੍ਰਮਾਥੇ ਨਮਸਤੂ ਅਗੰਜੇ ਨਮਸਤੂ ਅਭੰਜੇ ਨਮਸਤੂ ਅਕਾਲੇ ਨਮਸਤੂ ਅਪਾਲੇ ਨਮ ਸਰਵਦੇਸੇ ਨਮ ਸਰਵਭੇਸੇ ਨਮੁ ਰਾਜੇ ਨਮ ਸਾ ਸਾ

ਅਭੇ ਵਾਤ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਗਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋ ਨਾ ਦਿਆ ਸੇਖ ਦੇਸ ਔਰ ਨਾ ਭੇਸ ਜਾਗਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮ ਹੂੰ ਨਹਿ ਜਾਏ ਸਰਬਮਾਨ ਸਰਵਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾ ਨਹੀਂ ਜੇ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾ ਨਹੀਂ ਕਹਿ ਜੇਵ ਤਾਤ ਮਾਦਨਾ ਜਾਤ ਜਾਗਰ ਜਨਮ ਮਰਨ ਵੀ ਹੀਨ ਚੱਕਰ ਬੱਕਰ ਫਿਰਿਆ ਚੱਤਰ

ਅਹਿੰਕਾਰ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਅਭੇਸ਼ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਹਮ ਆਵ ਰੂਪ ਅਮੇਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨਾ ਭੰਗ ਅਨਾਦਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਘਾਇਕ ਸਰਵ ਕੋ ਪ੍ਰਤਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤ੍ਰ ਨਾ ਜਾਨਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਈ ਵਹ ਚੇਤ ਮਦ ਭਾਰ ਸੰਤ ਤਵੈ ਪ੍ਰਸਾਦ।

ਭੁਜੰਗ ਪ੍ਰਿਆਦਿ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ।

ਤੇ ਕਿ ਅਛਜ ਦੇਸੈ ਕਿ ਅਭਿਜ ਭੇਸੈ ਕਿ ਅਗੰਜ ਕਰਮੈ ਕਿ ਅਭੰਜ ਭਰਮੈ ਕਿ ਅਭਿਜ ਲੋਕੈ ਕਿ ਅਦਿਤ ਸੋਕੈ ਕਿ ਅਵਧੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈਗਾ ਧਰਮੰਗ ਤੁਜਾ ਹੈ ਕਿ ਅਸ਼ੋਕ ਵਰਣੈ ਕਿ ਸਰਬ ਅਭਰਣੈ ਕਿ ਜਗਤੰਗ ਕ੍ਰੀਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਿਹੀਨ ਹੈ ਕਿ ਕੈ ਅਧੀਨਾ ਕਿ ਰੋਜੀ ਰਜਾ ਕਰ ਹੀਮੈ ਰਿਹਾ ਕੈ ਕਿ ਪਾਕ ਬੇ ਆਵ ਹੈ ਕਿ ਗੈਵੁਲ ਗੈਵ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹ ਹਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਗ੍ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਰੀ ਹੈ ਕਿ ਸਰਵੰਗ ਦਰੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਵਤਰ ਦਾਨਿਆ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਆਗਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਰਜੂ ਹੈ ਤਮਾਮ ਰਜੂ ਹੈ ਹਮੇਸ਼ੂ ਸਲਾਮ ਹੈ ਸਲਿਖ ਤੁਮ ਉਦਾਮ ਹੈ ਗਰੀਮ ਸਿਕਸਤਾ ਹੈ ਗਰੀਬਲ ਬਰਸਤਾ ਹੈ ਬਿਰੰਦਰ ਮਕਾਨਾ ਜਮੀਨੁਲ ਜਮੀਨੁਲ ਜਮਾਨ ਹੈ ਤਮੀਜੁਲ ਤਮਾਮ ਮੈਂ ਰਜੂ ਨਿਧਾਨ ਹੈ ਰੀਫੁਲ ਅਜੀਮ ਹੈ ਰਜਾ ਕਿ ਯਕੀਨਾ ਅਨੇਕੁਲ ਤਰੰਗ ਹੈ ਭਿਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਰੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਹ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦਿ ਰੂਪੇ ਅਨਾ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਨ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁ ਸਰਬਾ ਅਨੁਰਾਗ ਹੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ।

ਬ੍ਰਹਮ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰਤੁਰਾਸ ਆਜਾਨ ਬਾਹੂ ਏਕਾ ਸਦਾਹੁ ਓਅੰਕਾਰਾਤ ਕਥਨੀਆਨਾਦ ਖਲਖੰਡ ਖਿਆਲ ਗੁਰਬਰ ਅਕਾਲ।

ਜਗ ਜਾਣਿਆ ਹੈ। ਸਰਵੰ ਭਰ ਹੈ, ਸਰਵੰ ਕਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾ ਕਰ ਹੈ, ਸੰਪਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਅਜਪਾ ਜਪ ਹੈ, ਅਥਪਾ ਥਪ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ, ਅਮ੍ਰਿਤੇਸ਼ਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤ ਅੰਮ੍ਰਿਤ ਹੈ, ਨਰ ਨਾਇਕ ਹੈ, ਖਲਕਾਇਕ ਹੈ, ਵਿਸ਼ੰਪਰ ਹੈ, ਕਰੁਣਾਲਿਆ ਹੈ, ਨਿਰਪ ਨਾਇਕ ਹੈ, ਸਰਵ ਪਾਇਕ ਹੈ, ਭਵ ਭੰਜਨ ਹੈ, ਅਰਗੰਜਨ ਹੈ, ਰਿਵਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵ ਆਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਦਿਸ਼ੰਦ ਹੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਦਵਾ ਪ੍ਰਸਾਦ ਸਵਈਏ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਜੁਗ ਜਤੀ ਕੇ ਸੂ ਸੁਰਾਧਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਾਤੋ ਕੋ ਨਾ ਦੇਖੀ ਪ੍ਰਾਣ ਪਤੀ ਕੇ, ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਗ੍ਰਤੀ ਬਿਨੇਗ ਰਤੀ ਕੇ, ਮਹਾਤਿਮਾ ਤੰਗ ਜਰੇ ਜਰ ਸੰਗ ਅਨੁਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੀ ਗੌਨ ਕੋ ਜਾਤਨ ਵਾਰੇ, ਭਾਰੀ ਭੁਜਾਨ ਕੇ ਭੂ ਭਲੇ ਬਿਦਨ ਯਾਵਤ ਸੀਸ ਨਾ ਜਾਤ ਵਿਚਾਰੇ, ਤੇ ਭਏ ਤੋ ਕਹਾਂ ਭਏ ਭੂ ਪਦੰਤ ਕਉ ਨੰਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇ ਦਿਸਾਨ ਕੋ ਬਾਜਤ ਢੂਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨਾ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ, ਤੀਰਥ ਨਾਮ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖਾ, ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਵਾਨਕ ਪੇਖੈ, ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਦੇਗ ਰੱਤੀ ਬਿਨੇਕ ਨ ਲੇਖੈ, ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸਾਜ ਸੁਨਾਹ ਦੁਰਜਾਂਤ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੇ ਨਾਹਾ ਲੈਂਗੇ, ਤੋਰ ਅਰੀਨ ਬਰੋਰਮ ਵਾਸਨ ਮਾਤੇ ਮਾਂ ਤੰਗਨ ਮਾਨ ਮਲੈਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ, ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੇ ਧਾਰ ਪਛਈਆ, ਤੋਰਤ ਦੇਸ ਮਰਿੰਦ ਮਾਸਨ ਮਾਤ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਗਾ ਨੇਕ ਸੁਵੇਕ ਦਿਵਈਆ, ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵੰਜ ਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਥ ਪੈਂਗੇ, ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖ ਪੈਂਗੇ, ਸਾਧ ਮੂੰਹ ਪ੍ਰਸੰਨ ਫਿਰੈ ਜਗ ਸਤਰ ਸਭੈ ਵਲੋਕ ਚ ਪੈਂਗੇ, ਮਾਨਵ ਇੰਦਰ ਗਜਿੰਦਰ ਰਾਤ ਵਜੋਂ ਦੁਰਲੋਕੋ ਰਾਜ ਕਰੈਂਗੇ, ਕੋੜ ਸ਼ਨਾਨਕ ਜਾਤਕ ਦਾਨ ਅਨੇਕ ਸੋਮਵਰ ਸਾਜ ਪਰੈਂਗੇ, ਬ੍ਰਹਮ ਮਹੇਸ਼ਰ ਵਿਸ਼ਨੂੰ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ਼੍ਰੀਪਦ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੈਂਗੇ, ਕਹਮ ਭਇਓ ਜੋ ਦੋ ਲੋਚਨ ਮੂੰਦ ਕੈ ਬੈਠਿਓ, ਬਖ ਧਿਆਨ ਲਗਾਇਓ ਨ ਹੱਥ ਫਿਰਿਓ, ਲੀਏ ਸਾਧ ਸਮੁੰਦਰਨ ਲੋਕਿਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਜ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਸ਼ਾਹ ਕੋ ਸੀਸ ਨਿਵਾਇਓ, ਕੋ ਭੂਤਾਨ ਕੋ ਪੂਜਤ ਹੈ ਪਾਸੋ, ਕੋ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਾਗੋ, ਸ੍ਰੀ ਭਗਵਾਨ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਵਿਓ ਬਾਜ ਬੇਨਤੀ ਚੌਪਾਈ, ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ, ਚਿਤ ਕੀ ਇੱਛਾ ਤਾਪ ਚਰਨਨ ਮਨ ਰਹਾ ਹਮਾਰਾ, ਆਪਣਾ ਜਾਨ ਕਰੋ ਪਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਸ ਦੈ ਮੋਹਿ ਬਚਾਵ ਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂੰ ਸੋ ਤੁਮ ਤੇ ਪਾਉਂ, ਸੇਵ ਸਿੱਖ ਹਮਾਰੇ ਤਾਰੀ ਹੈ, ਜੁਨ ਜੁਨ ਸਤਰ ਹਮਾਰੇ ਮਾਰੀ ਹੈ, ਆਪ ਹੱਥ ਦੈ ਮੁਜਾ ਵਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਆਸ ਧੁਜੋ ਕਰੀ ਹੋ ਰੱਛਾ, ਰਾਖ ਲਿਓ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋਂ ਪੁਰੀ ਚਤੁਰਦਸਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂਗ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਦ ਜੱਛਨ ਉਪਜਾਇਓ, ਆਦਮ ਤੇ ਕੈ ਅਵਤਾਰਾ, ਸੋਈ ਗੁਰੂ ਸਮਝਿਹੋ ਹਮਾਰਾ, ਨਮਸਕਾਰ ਤੇ ਸਹੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸ਼ਿਵ ਕਨ ਕੋ ਸਭ ਗੁਣ ਸੁਖ ਦੀਓ, ਸੁਤਰਨ ਕੋ ਪਰ ਮੋਹ ਵੱਧ ਕੀਓ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘੱਟ ਘੱਟ ਕੇ ਪਟ ਪਟ ਕੀ ਜਾਣੈ, ਜਾਵੁਦ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਵ ਦੇਹ ਅਪਾਰਾ, ਜਵਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ, ਜੇ ਤੇ ਬਦਨ ਸ੍ਰੇਸ਼ਟ ਸਭ ਧਾਰਾ, ਆਪ ਆਪ ਨੇ ਬੂਝ ਵਿਚਾਰਾ, ਤੁਮ ਸਭ ਹੀ ਦਰਹਿਕ ਨਿਰਾਲਮ, ਜਾਣਦ ਵੇਦ ਭੇਦਾ ਰਾਲਮ, ਨਿਰਹੰਕਾਰ ਨਿਰਭਕਾਰ ਨਿਰਲੰਭ, ਆਦਿ ਅਨਿਯ ਅਨਾਦ ਅਸੰਭਤਾ, ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਵੇਦਾ, ਤਾ ਕਉ ਕਰ ਪਹਨ ਅਨੁਮਾਨਤ, ਮਹ ਮੂੜ ਕਛ ਭੇਦ ਨ ਜਾਣਤ, ਮਹਾਂ ਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਪ੍ਰਣਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰ।

ਕਹੂੰ ਸਿਵਟ ਭਇਓ ਸੰਕਰੀ ਕੈਠਾ ਸਿਗਰੀ ਸ੍ਰੇਸ਼ਟ ਦਿਖਾਇਆ ਚੰ ਭਉ ਆ ਜੁਗਾ ਸਰੂ ਸਵਯੰ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਲ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਰ ਮਲੇਸ਼ ਕਰੋ ਰਣਘਾਤਾ ਜੇ ਅਸਤੁਹਿਤਾ ਸਰਣੀ ਪਰੇਤਨ ਕੇ ਦੁਸ਼ਟ ਦੁਖਤ ਹੋਵੈ।

ਸਿੱਧ ਘਰੋਂ ਸਭ ਹੋਈ ਦੁਸ਼ਟ ਸ਼ਾਹ ਸ਼ਵੈਸ ਕਹਿ ਨਾ ਕੋਈ ਏਕ ਵਾਰ ਜਿਨਦ ਮੈਂ ਸੰਭਾਰਾ ਕਾਲ ਫਾਸ ਤੇ ਤਹਿਉਂ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਵ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਰਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸਤੁਰ ਜਾ ਪਹੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜੇਲੈ।

ਧੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸਭ।

ਸਾਜ ਨਾਮ ਅਧਾਰਮ ਵਿਰਾਜਨ ਭੁੱਖਾਂ ਸਭ ਗਵਾਈਆਂ, ਕਰਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਰਾ ਜਿਤ ਘਰ ਧਾਰੀਐ,

ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਜ ਹੂੰ ਕਿਆ ਕਰੇ ਵਿਚਾਰੀਆ। ਤੁਦ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ। ਏਸ ਨੂੰ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ।

ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣਸੈ ਜੇ ਸਹਿ ਸਾ ਨਾ ਜਾਏ ਨਹਿ ਜਾਏ ਸਹਿ ਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ।

ਰਿਹਾ। ਜੀਅਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤਾਂ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਹਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸੇ

ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ ਮਹਾਰਾਜ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਕਿਰਪਾ ਕਰਨੀ ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ, ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠਣ ਦਾ ਸਮਾਂ, ਔਰ ਸਿਮਰਨ ਦੇ ਵਿੱਚ ਜੁੜਨ ਦਾ ਸਮਾਂ ਅਤਿ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਨਾਮ ਦੇ ਵਿੱਚ ਬੜੀ ਤਾਕਤ ਹੈ ਗੁਰੂ ਪਿਆਰਿਓ, ਅੱਜ ਦੇ ਹੁਕਮਨਾਮੇ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨਾਮ ਦੀ ਤਾਕਤ ਦੱਸ ਰਹੇ ਹਨ, ਔਰ ਨਾਮ ਕੌਣ ਜਪ ਸਕਦਾ ਹੈ, ਕਿਹੜੇ ਹਿਰਦੇ ਨੂੰ ਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਦੇ, ਪਾਤਸ਼ਾਹ ਫੁਰਮਾਨ ਕਰਦੇ ਹਨ, ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ, ਧਨਾਸਰੀ ਰਾਗ ਹੈ, ਸ਼ੰਤਾਂ ਦੇ ਵਿੱਚ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਔਰ ਪਹਿਲੇ ਘਰ ਦੇ ਵਿੱਚ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪਿਤਾ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ।

ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਕੌਣ ਹਿਰਦਾ ਨਾਮ ਤੇ ਆ ਸਕਦਾ ਹੈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਰਹਿਮਤ ਹੋ ਜਾਵੇ, ਉਹ ਹਿਰਦਾ ਅੰਮ੍ਰਿਤ ਵੇਲੇ ਉੱਠ ਸਕਦਾ ਹੈ, ਇਸ਼ਨਾਨ ਕਰ ਸਕਦਾ ਹੈ, ਗੁਰੂ ਦਿਆਂ ਚਰਨਾਂ ਵਿੱਚ ਆ ਸਕਦਾ ਹੈ, ਆ ਕੇ ਨਮਸਕਾਰ ਕਰਨੀ ਮਹਾਰਾਜ ਜੀ ਦਿਆਂ ਚਰਨਾਂ ਵਿੱਚ, ਫਿਰ ਗੁਰੂ ਦਿਆਂ ਚਰਨਾਂ ਵਿੱਚ ਬੈਠਣਾ, ਬੈਠਣ ਸਮੇਂ ਮਨ ਦੇ ਵਿੱਚ ਉਹ ਖਿਆਲ ਆਉਣੇ ਕਿ ਮੈਂ ਹੋਰ ਬੈਠ ਜਾਵਾਂ, ਮੈਂ ਨਾਮ ਜਪ ਲਵਾਂ, ਨਾਮ ਜਪਦੇ ਸਮੇਂ ਵੀ ਖਿਆਲ ਆਉਣੇ ਕਿ ਹੋਰ ਜਪ ਲਵਾਂ, ਇਹ ਨਹੀਂ ਕਿ ਨਾਮ ਜਪਦੇ ਸਮੇਂ ਘਰ ਦਾ ਖਿਆਲ ਆਈ ਜਾਵਾਂ ਆਵੇ ਕਿ ਜਲਦੀ ਜਲਦੀ ਜਾਵਾਂ, ਆਹ ਵੀ ਕਰਨਾ ਆਹ ਵੀ ਕਰਨਾ, ਇਹ ਕਿਰਪਾ ਦਾ ਸੌਦਾ ਹੈ। ਮਨ ਦੀ ਇਕਾਗਰਤਾ, ਤਨ ਦੀ ਇਕਾਗਰਤਾ, ਰਸਨਾ ਦੇ ਉੱਤੇ ਨਾਮ ਦੀ, ਪਰਮਾਤਮਾ ਦੇ ਸਿਮਰਨ ਦੀ, ਜਿਹੜੀ ਸਵਾਸਾਂ ਰੂਪੀ ਮਾਲਾ ਦੇ ਵਿੱਚ ਨਾਮ ਨੂੰ ਪਰੋਣਾ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀ। ਸੁਭਾਏ ਦਾ ਅਰਥ ਹੈ ਗੁਰੂ ਦੇ ਪ੍ਰੇਮ ਵਿੱਚ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਨਾਮ ਜਪਣ ਦਾ ਸਮਾਂ ਬਖਸ਼ਿਸ਼ ਕਰ ਦਿੱਤਾ, ਹੁਣ ਹਿਰਦੇ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਅਤੇ ਹਿਰਦਾ ਪ੍ਰੇਮ ਦੇ ਵਿੱਚ ਭਿੱਜ ਗਿਆ, ਪਿਆਰ ਦੇ ਵਿੱਚ ਲੀਨ ਹੋ। ਸਹਿਜ ਗੁਣ ਗਾਈਐ ਜੀਉ। ਸਹਿਜ ਦਾ ਅਰਥ ਕੀ ਹੈ? ਇਕਾਗਰਤਾ। ਸਹਿਜ ਦਾ ਅਰਥ ਹੈ ਆਤਮਕ ਅਡੋਲਤਾ। ਹੁਣ ਨਾਮ ਜਪਣਾ ਸ਼ੁਰੂ ਕਰ ਦਿੱਤਾ, ਚੌਂਕੜਾ ਵੱਜ ਗਿਆ, ਹੁਣ ਚੌਂਕੜਾ ਵੀ ਨਹੀਂ ਹਿਲਦਾ ਅਤੇ ਮਨ ਵੀ ਨਹੀਂ ਹਿਲਦਾ। ਹੁਣ ਉਹ ਅਵਸਥਾ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ, ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ। ਪਾਤਸ਼ਾਹ ਕਹਿੰਦੇ ਨੇ ਜਿੱਦਣ ਇੱਕ ਮਨ ਅਤੇ ਇੱਕ ਚਿੱਤ ਹੋ ਗਿਆ, ਫਿਰ ਕੀ ਹੋਣਾ? ਭਾਏ, ਗੁਰੂ ਨੂੰ ਭਾ ਜਾਏਗਾ।

ਵਿਕਾਸ ਦਾ ਅਰਥ ਹੈ ਮਨ ਦਾ ਹਰ ਵਕਤ ਆਨੰਦ ਵਿੱਚ ਰਹਿਣਾ। ਮਨ ਦਾ ਹਰ ਵਕਤ ਗੁਰੂ ਦੇ ਆਨੰਦ ਵਿੱਚ ਖਿੜਿਆ ਰਹਿਣਾ, ਉਹਨੂੰ ਕਹਿੰਦੇ ਨੇ ਵਿਕਸ। ਪਾਤਸ਼ਾਹ ਕਹਿੰਦੇ ਨੇ ਗੁਣ ਗਾਏ, ਜਦੋਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਏਗਾ ਵਿਕਸੈ, ਮਨ ਆਨੰਦਮਈ ਹੋ ਜਾਵੇਗਾ ਸਦਾ ਸਦਾ ਵਾਸਤੇ, ਹਰ ਰੋਜ਼ ਅਨ ਦਿਨ। ਜਾਂ ਆਪ ਸਾਚੇ ਭਾਵ ਹੈ, ਕਦੋਂ? ਜਦੋਂ ਨਾਮ ਜਪਦਾ ਜਪਦਾ ਗੁਰੂ ਨੂੰ ਪਿਆਰਾ ਲੱਗਣ ਲੱਗ ਗਿਆ।

ਹੁਣ ਅਗਲੀਆਂ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਨਾਮ ਦੀਆਂ ਬਰਕਤਾਂ ਦੱਸਣ ਲੱਗੇ ਨੇ। ਆਖ ਰਹੇ ਨੇ ਪਾਤਸ਼ਾਹ, ਕਹਿੰਦੇ ਭਾਈ ਜਦੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਨਾ, ਫਿਰ ਅੰਦਰੋਂ ਹੰਕਾਰ ਦੂਰ ਹੋ ਜਾਏਗਾ, ਹਉਮੈ ਵਾਲਾ ਰੋਗ ਦੂਰ ਹੋ ਜਾਏਗਾ, ਮਾਇਆ ਦਾ ਮੋਹ ਤਿਆਗ ਦੇਵੇਂਗਾ। ਕਦੋਂ? ਸਹਿਜ ਨਾਮ ਸਮਾਵੇ, ਜਦੋਂ ਨਾਮ ਜਪਦਾ ਜਪਦਾ ਉਸ ਪਰਮਾਤਮਾ ਵਿੱਚ ਸਮਾ ਗਿਆ।

ਕੌਣ ਦਿੰਦਾ ਹੈ? ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਇਨਸਾਨ ਦੇ ਹੱਥ ਵਿੱਚ ਕੁਛ ਨਹੀਂ ਹੈ, ਪਰਮਾਤਮਾ ਹੀ ਬਖਸ਼ਿਸ਼ ਕਰਦਾ ਹੈ। ਆਪ ਹੀ ਨਾਮ ਦੀ ਦਾਤ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਤੇ ਆਪ ਹੀ ਨਾਮ ਜਪਣ ਦਾ ਸਮਾਂ ਅਤੇ ਨਾਮ ਦੇ ਵਿੱਚ ਬਰਕਤ ਪੈਣੀ।

ਪਾਤਸ਼ਾਹ ਕਹਿੰਦੇ ਨੇ ਉਸ ਮਾਲਕ ਦੀ ਰਹਿਮਤ ਸਦਕਾ ਹੀ ਨਾਮ ਜਪਿਆ ਜਾ ਸਕਦਾ। ਰਹਿਮਤ ਸਦਕਾ ਹੀ ਬਾਣੀ ਪੜ੍ਹੀ ਜਾ ਸਕਦੀ ਹੈ ਅਤੇ ਨਾਮ ਦੇ ਵਿੱਚ ਬੜੀ ਤਾਕਤ ਹੈ। ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਮਹਾਂਪੁਰਖ ਲਾਹੌਰ ਕੀਰਤਨ ਕਰਨ ਗਏ। ਕੀਰਤਨ ਕਰਨ ਤੋਂ ਬਾਅਦ ਸੰਗਤ ਮਿਲਣ ਲੱਗ ਗਈ ਮਹਾਂਪੁਰਖਾਂ ਨੂੰ ਅਤੇ ਇੱਕ ਬਹੁਤ ਅਮੀਰ ਪਰਿਵਾਰ ਆਇਆ, ਮੀਆਂ ਬੀਬੀ ਆਏ ਅਤੇ ਮਹਾਂਪੁਰਖਾਂ ਨੂੰ ਆਖਣ ਲੱਗੇ ਜੀ ਬੇਨਤੀ ਹੈ। ਮਹਾਂਪੁਰਖ ਆਖਣ ਲੱਗੇ ਦੱਸੋ ਕੀ ਕਹਿਣਾ ਚਾਹੁੰਦੇ ਹੋ। ਆਖਣ ਲੱਗੇ ਜੀ ਮਾਇਆ ਦੀ ਕੋਈ ਕਮੀ ਨਹੀਂ ਹੈ, ਕਾਰੋਬਾਰ ਦੀ ਕੋਈ ਕਮੀ ਨਹੀਂ ਹੈ। ਮਹਾਂਪੁਰਖ ਆਖਣ ਲੱਗੇ ਫਿਰ ਕਮੀ ਕਿਹੜੀ ਗੱਲ ਦੀ ਹੈ। ਆਖਣ ਲੱਗੇ ਜੀ ਘਰੇ ਔਲਾਦ ਨਹੀਂ ਹੈ, ਤੁਸੀਂ ਰੱਬ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਹਿਰਦੇ ਹੋ, ਕਿਰਪਾ ਕਰ ਦਿਓ। ਸੁਣਿਆ ਹੈ ਗੁਰੂ ਨਾਨਕ ਦੇ ਦਰ ਤੋਂ ਸਭ ਕੁਛ ਮਿਲਦਾ ਹੈ, ਸੁਣਿਆ ਹੈ ਕੋਈ ਰੰਗੀ ਹੋਈ ਰੂਹ ਅਰਦਾਸ ਕਰ ਦੇਵੇ ਗੁਰੂ ਨਾਨਕ ਉਹਦੀ ਮੰਨ ਲੈਂਦੇ ਨੇ। ਸਾਡੀ ਵੀ ਅਰਦਾਸ ਕਰਦੇ ਜਿਹੜੇ ਮਹਾਤਮਾ ਜਨ ਹੁੰਦੇ ਨੇ ਕੋਮਲ ਫੁੱਲਾਂ ਦੀ ਤਰ੍ਹਾਂ ਹੁੰਦੇ ਨੇ, ਹਿਰਦਾ ਬਹੁਤ ਕੋਮਲ ਹੁੰਦਾ ਹੈ, ਕਿਸੇ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੇ। ਦੋਵੇਂ ਮੀਆਂ ਬੀਬੀ ਨਾਲੇ ਰੋਣ ਲੱਗ ਪਏ, ਨਾਲੇ ਜਿਵੇਂ ਦਿਲ ਦੇ ਵਿੱਚੋਂ ਹੂਕ ਨਹੀਂ ਨਿਕਲਦੀ। ਮਹਾਂਪੁਰਖ ਆਖਣ ਲੱਗੇ ਦਾਤਾਂ ਲੈਣੀਆਂ ਚਾਹੁੰਦੇ ਹੋ ਗੁਰੂ ਨਾਨਕ ਦੇ ਘਰੋਂ? ਆਖਣ ਲੱਗੇ ਹਾਂ। ਆਖਣ ਲੱਗੇ ਗੁਰੂ ਨਾਨਕ ਨੂੰ ਖੁਸ਼ ਕਰਨਾ ਪਏਗਾ। ਆਖਣ ਲੱਗੇ ਜੀ ਗੁਰੂ ਨਾਨਕ ਮਹਾਰਾਜ ਜੀ ਦੀ ਖੁਸ਼ੀ ਕਿਵੇਂ ਮਿਲੇਗੀ? ਅਤੇ ਮਹਾਂਪੁਰਖ ਆਖਣ ਲੱਗੇ ਗੁਰੂ ਨਾਨਕ ਦੀ ਖੁਸ਼ੀ ਹੈ ਗੁਰੂ ਦੀਆਂ ਸੰਗਤਾਂ ਦੀ ਸੇਵਾ। ਆਖਣ ਲੱਗੇ ਜੀ ਜ਼ਰੂਰ ਕਰਾਂਗੇ। ਅਤੇ ਮਹਾਂਪੁਰਖ ਆਖਣ ਲੱਗੇ ਇਸ ਤਰ੍ਹਾਂ ਕਰੋ ਫਿਰ ਦੋ ਬੋਰੀਆਂ ਦਾਣਿਆਂ ਦੀਆਂ ਲਿਆਓ। ਉਹ ਆਖਣ ਲੱਗੇ ਜੀ ਦੋ ਕੀ ਅਸੀਂ 20 ਲੈ ਆਉਂਦੇ ਹਾਂ। ਮਹਾਂਪੁਰਖ ਆਖਣ ਲੱਗੇ ਕਾਹਲੀ ਨਾ ਕਰੋ, ਦੋ ਲੈ ਆਓ। ਅਤੇ ਆਖਣ ਲੱਗੇ ਜੀ ਨੌਕਰ ਚਾਕਰ ਬੜੇ ਨੇ, ਹੁਣੇ ਹੀ ਬੁਲਾਉਣਾ। ਕਹਿੰਦੇ ਨੌਕਰਾਂ ਕੋਲੋਂ ਨਹੀਂ ਚੁਕਾਉਣਾ, ਆਪ ਹੀ ਚੱਕ ਕੇ ਲੈ ਕੇ ਆਉਣੀਆਂ ਨੇ। ਨੌਕਰਾਂ ਕੋਲੋਂ ਬੋਰੀਆਂ ਚੁਕਾਓਗੇ, ਜਿਹੜੀ ਦਾਤ ਤੁਹਾਨੂੰ ਗੁਰੂ ਨਾਨਕ ਦੇ ਘਰੋਂ ਮਿਲਣੀ ਹੋ, ਜਿਹਨੇ ਭਾਰ ਚੱਕ ਕੇ ਲੈ ਕੇ ਆਉਣਾ ਹੈ ਨਾ, ਉਹਨੂੰ ਮਿਲ ਜਾਣੀ ਹੈ। ਵੇਖ ਲਓ ਨੌਕਰਾਂ ਨੂੰ ਦਵਾਉਣੀ ਹੈ ਕਿ ਆਪ ਲੈਣੀ ਹੈ? ਆਖਣ ਲੱਗੇ ਜੀ ਆਪ ਹੀ ਲੈਣੀ। ਦੋ ਬੋਰੀਆਂ ਦਾਣਿਆਂ ਦੀਆਂ ਲਿਆਓ, ਲਿਆਂਦੀਆਂ ਗਈਆਂ। ਆਖਣ ਲੱਗੇ ਹੁਣ ਆਖਣ ਲੱਗੇ ਦਾਣਿਆਂ ਨੂੰ ਧੋਵੋ, ਜੁਗਤੀ ਹੁੰਦੀ ਹੈ। ਦਾਣਿਆਂ ਨੂੰ ਧੋ ਕੇ ਦੋਏ ਮੀਆਂ ਬੀਬੀ ਇਕੱਲਾ ਇਕੱਲਾ ਦਾਣਾ ਚੱਕ ਕੇ ਰੱਖੋ, ਹਰੇਕ ਦਾਣੇ ਦੇ ਨਾਲ ਵਾਹਿਗੁਰੂ ਕਹਿਣਾ ਹੈ, ਆਖੋ ਸਤਨਾਮ। ਇਕੱਲੇ ਇਕੱਲੇ ਦਾਣੇ ਨੂੰ ਚੁੱਕ ਚੁੱਕ ਕੇ ਚੱਕੀ ਦੇ ਵਿੱਚ ਪਾਉਣਾ ਅਤੇ ਹਰੇਕ ਦਾਣੇ ਨਾਲ ਵਾਹਿਗੁਰੂ ਕਹਿਣਾ ਹੈ ਅਤੇ ਆਪਣੇ ਹੱਥੀਂ ਆਟਾ ਪੀਣਾ ਹੈ। ਜਦੋਂ ਦੋ ਬੋਰੀਆਂ ਆਟਾ ਪੀ ਹੋ ਗਈਆਂ, ਪ੍ਰਸ਼ਾਦਾ ਤਿਆਰ ਕਰਕੇ ਗੁਰੂ ਘਰ ਲੈ ਕੇ ਜਾਣਾ ਹੈ ਅਤੇ ਗੁਰੂ ਦੀਆਂ ਸੰਗਤਾਂ ਨੂੰ ਛਕਾਉਣਾ ਹੈ, ਆਖੋ ਸਤਨਾਮ। ਮਹਾਂਪੁਰਖ ਸੁਣਾ ਰਹੇ ਸੀ, ਉਹਨਾਂ ਦੋਵਾਂ ਮੀਆਂ ਬੀਬੀ ਨੇ ਇਹ ਕੀਤਾ, ਇਕੱਲੇ ਇਕੱਲੇ ਦਾਣੇ 'ਤੇ ਰੱਬ ਦਾ ਨਾਮ ਜਪਿਆ, ਦੋ ਬੋਰੀਆਂ ਦਾਣਿਆਂ ਦੀਆਂ, ਅਤੇ ਮਹਾਰਾਜ ਜੀ ਨੇ ਰਹਿਮਤ ਕੀਤੀ, ਉਹਨਾਂ ਦੇ ਘਰ ਦੋ ਪੁੱਤਰਾਂ ਦੀ ਬਖਸ਼ਿਸ਼ ਹੋਈ, ਆਖੋ ਸਤਨਾਮ। ਇਹ ਹੈ ਨਾਮ ਦੀ ਤਾਕਤ, ਇਹ ਹੈ ਉਸ ਪਰਮਾਤਮਾ ਦੇ ਨਾਮ ਦੀਆਂ ਬਰਕਤਾਂ। ਜਿਹੜਾ ਹਿਰਦਾ ਨਾਮ ਦੇ ਵਿੱਚ ਲੀਨ ਹੋ ਗਿਆ, ਗੁਰੂ ਨੇ ਬਖਸ਼ਿਸ਼ਾਂ ਕਰਨੀਆਂ ਹੀ ਕਰਨੀਆਂ ਨੇ।
ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਅੱਜ ਵੀ ਬਖਸ਼ਿਸ਼ਾਂ ਹੋ ਰਹੀਆਂ ਨੇ, ਅੱਜ ਵੀ ਕੋਈ ਹਿਰਦਾ ਘਰੋਂ ਸ਼ਰਧਾ ਭਾਵਨਾ ਪ੍ਰੇਮ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ 'ਤੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਅਤੇ ਘਰੋਂ ਤਿਆਰ ਕਰਕੇ ਅਤੇ ਵਿੱਚ ਗੰਢਾ ਰੱਖ ਕੇ ਅੱਜ ਵੀ ਸੰਗਤਾਂ ਜਾ ਰਹੀਆਂ ਨੇ ਉਸ ਦਰਬਾਰ ਨੂੰ, ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅੱਜ ਵੀ ਝੋਲੀਆਂ ਖਾਲੀ ਝੋਲੀਆਂ ਭਰ ਰਹੇ ਨੇ ਔਰ ਰਹਿੰਦੀ ਦੁਨੀਆਂ ਤੱਕ ਭਰਦੇ ਰਹਿਣਗੇ। ਔਰ ਜਿਹੜਾ ਵੀ ਹਿਰਦਾ ਗਿਆ, ਜੋ ਵੀ ਮਨੋਕਾਮਨਾਵਾਂ ਲੈ ਕੇ ਗਿਆ, ਇੱਕ ਪ੍ਰੇਮੀ ਨੇ ਟਰਾਂਸਪੋਰਟ ਪਾਈ, ਕੰਮ ਨਾ ਚੱਲੇ, ਉਹ ਮਹਾਂਪੁਰਖਾਂ ਨੂੰ ਆਖਣ ਲੱਗੇ, ਕਹਿੰਦੇ ਜੀ ਟਰਾਂਸਪੋਰਟ ਪਾਈ ਹੈ, ਕੰਮ ਨਹੀਂ ਚੱਲਦਾ। ਆਖਣ ਲੱਗੇ ਸਾਰੇ ਟਰੱਕਾਂ ਦੇ ਉੱਤੇ ਲਿਖ ਦਿਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਸਾਰਿਆਂ ਦੇ ਉੱਤੇ ਲਿਖ ਦਿਓ। ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਿਖ ਗਿਆ ਉੱਥੇ ਬਰਕਤ ਪੈਣੀ ਪੈਣੀ ਹੈ। ਆਖੋ ਸਤਨਾਮ। ਅਤੇ ਹਰ ਐਸੀਆਂ ਨੇ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ਾਂ, ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। ਅੱਜ ਸ਼ਾਮ ਦੇ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਵਿਸ਼ੇਸ਼ ਦੀਵਾਨ ਸਜ ਰਹੇ ਨੇ ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਪਹੁੰਚ ਰਹੇ ਹਨ, ਜੋ ਸਵਾ ਸੱਤ ਵਜੇ ਤੋਂ ਲੈ ਕੇ ਤਕਰੀਬਨ ਸਵਾ ਅੱਠ ਤੱਕ ਇੱਕ ਘੰਟਾ ਸੰਗਤਾਂ ਨੂੰ ਗੁਰੂ ਦੇ ਪਿਆਰਿਆਂ ਦੇ ਜੀਵਨ ਬਾਰੇ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ, ਗੁਰੂ ਦੇ ਪਿਆਰਿਆਂ ਦੀਆਂ ਬਖਸ਼ਿਸ਼ਾਂ, ਗੁਰੂ ਦੇ ਘਰ ਦੀਆਂ ਵਡਿਆਈਆਂ ਸਰਵਣ ਕਰਾਉਣਗੇ, ਗੁਰ ਇਤਿਹਾਸ ਸਰਵਣ ਕਰਾਉਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਭਾਈ ਹਰਬਖਸ਼ ਸਿੰਘ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਵੰਨ ਵੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਕੜੀਆਂ ਦੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ

ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ। ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ, ਮਤ ਉੱਚੀ ਮਤ, ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓੜ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀਓ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ, ਜਾਪ, ਆਏ ਹੁਕਮਨਾਮੇ ਦੀ ਕਥਾ ਵਿਚਾਰ, ਸੰਪੂਰਨ ਆਸਕ ਵਾਰ ਦੇ ਕੀਰਤਨ ਔਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਮਹਾਰਾਜ ਜੀ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਪਾਤਸ਼ਾਹ ਜੀ, ਉਹ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ। ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ, ਹੁਕਮਨਾਮੇ ਦੇ ਚੱਲਣੇ ਸਮਰੱਥਾ ਬਖਸ਼ੋ।

ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਬਰੇ ਕੈ ਨਾਮ ਜਪਤੇ ਅਗਨ ਤੇ ਅਨੇਕੈ

ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮ੍ਰਿਤ ਮਾਹੇ ਸਮਾਏ।

ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ।

ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰਿ ਸਿਮਰਨ ਕਰ ਭਗਤ ਪ੍ਰਗਟਾਏ, ਹਰਿ ਸਿਮਰਨ ਲਗ ਬੇਦ ਉਪਾਏ, ਹਰਿ ਸਿਮਰਨ ਭਏ ਸਿੱਧ ਜਤੀ ਦਾਤੇ, ਹਰਿ ਸਿਮਰਨ ਨੀ ਜੋ ਕੁੰਡ ਜਾਤੇ, ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ।

ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ।

ਤੁਨ ਸਮਾਧ ਨਾਮ ਰਸ ਮਾਤੇ ਅਟ ਪੈਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਦਿਓ ਹਰਿ ਕੋ ਨਾਮ ਗਾਮ ਦੇਨ ਹਰਿ ਹਰਿ ਗੁਣ ਗਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਣਨ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਦ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਥੰਗ ਵਡਭਾਗੀ ਪਾਈਐ।

ਧਿਆਨ ਘਟ ਸ਼ਾਸਤਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ।

ਵਿਖੇ ਅਟਰੈ। ਜਲ ਧੋਵੈ ਬਹੁਦੇ ਅਨੀਤ, ਸੁਧ ਗਾਂ ਹੋਏ ਗਾਜੀ ਭੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁਮੂਚ।

ਜੈ ਡੋਰਾ ਨਿਸਕਈਏ ਤੋ ਸਮਝੈ ਭੂਰਾ ਕਹਾਂ ਬਿਸ਼ਨ ਪਦ ਗਾਵੈ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਹੁਆ ਉਸ ਗਵਨ।

ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਨੇ ਵਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤਰੋ ਆਹੁ ਜੁਗਤ ਬਿਆਨੇ ਕਹੀ ਜਨਮ।

ਹੋਵੇ। ਬਾਹਰ ਉਸਕਾ ਵਿਸ਼ਵਾਸ ਨ ਹੋਵੇ। ਜਿਸ ਕੀ ਵਾਸਤੇ ਤਿਸੇ ਆਗੈ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸਤੇ ਚੌਗੁਣ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਪਾਇਆ ਕੇ ਹੇਤ, ਸਰਪਰ ਹੋਵਤ ਜਾਣ ਅਨੇਤ, ਵਿਰਕਿ ਛਾਇਆ ਸਿਉ ਰੰਗ ਲਾਵੈ, ਹੋ ਬਿਨ ਸਹਿ ਮਨ ਪਛਤਾਵੈ, ਜੋ ਦੀ ਸਹਿ ਸੋ ਚਾਲਨਹਾਰ।

ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜੋ ਮਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ

ਮਾਇ ਜੇ ਪ੍ਰਸਾਦਿ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੇ ਧਿਆਕ ਤੇ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰ ਦਾਗਾ ਜਸ ਗਾ ਬੀਜੈ ਜੇ ਪ੍ਰਸਾਦ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰੋਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਰਿ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਜਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਭੂਖਨ ਪੈ ਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਾਸ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਮੰਤ ਬਣਾਈ ਉਠਤ ਬੈਠ ਸਾ ਤਿਸੈ ਧਿਆਈ ਤਿਸੇ ਧਿਆਈ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਮਨ ਅਟ ਪੈਰ ਕਰ ਤਿਸ ਕਾ ਧਿਆਨ

ਜਸ ਕਹੈ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਵੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ।

ਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸ ਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁੱਲੈ।

ਸਤਸੰਗ ਪਏ ਆਗਿਆਕਾਰੀ। ਸਾਧ ਸੰਗਤ ਪਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ।

ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉਂ ਵਸਦਾ ਕਉ ਖੋਦੈ ਕਉ ਚੰਦਨ ਲੇਪ, ਬ੍ਰਹਮ ਗਿਆਨੀ ਕਾ ਹੈ ਗੁਨਾਉ ਨਾਨਕ ਜਿਉਂ ਭਾਵ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੀ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਦਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਚਤੇ ਉੱਚਾ ਮਨ ਆਪਣੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀਨਾ

ਆਪ ਤ੍ਰਿੜੈ ਅਵਰੈ ਨਾਮ ਜਪਾਵੈ ਨਾਨਕੋ ਵੈਸਨੁ ਬਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧਸੰਗ ਪਾਪਾਂ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਅਰਪੈ ਬਿਸਨ ਪ੍ਰੀਤ ਹਰਿ ਕੇ ਚਰਨ ਹਿਰਦੈ ਵਸਾਵੈ।

ਭਈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤਿ ਤਲਾਵੋ ਤਿਤਿ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖਿਅਤਰ ਕਈ ਕੋਟ ਦੇਵਦਾਨ ਮਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ

0: ਕਈ ਗੁਰ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ
1: ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੀ ਨਾਨਕ ਸਭ ਕਿਛ ਪ੍ਰਭ ਕੇ ਹਾਥੀ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੀ ਆਤਮ ਮਹਿ ਪਾਰ ਬਨਮ ਲਹੰਤੀ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮੰਗ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਇ ਆਪ ਸੋ ਪ੍ਰਸੰਨ ਨਾਨਕ ਤੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨੇ ਵਹਿਪਾਤ ਪ੍ਰਾਪਤੀ ਹੋਇ ਪ੍ਰਮਾਹ ਸਮਾਤ ਤਾ ਕਾ ਅੰਤ ਨਾ ਜਾਣੈ ਕੋਈ ਆਪੇ ਆਪ ਨਿਰ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਕੋ ਨੇਤਰੇ ਕਈ ਕੋਟ ਨਾਮ ਰਹ ਪੀਵੈ ਅਮਰ ਭਾਈ ਸਾਧ ਸਾਧ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕਾ ਸਾਸ ਸਾਸ ਸਮਾਰੀ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਹਾਰਣ ਜਲ ਥਰ ਮਹਿਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮਹਿ ਥਾਪ ਉਥਾਪਨ ਹਰ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਤਾਰ ਰਹਾਵੈ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਆਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਪਾਵੈ ਮਾਨੁਖ ਗਤ ਪਾਵੈ ਪ੍ਰਭ ਪਾਵੈ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨਸਾਹ ਤੇ ਰਾਖੈ ਪ੍ਰਭ ਪਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤ ਤੇ ਉਧਾਰ ਆਪ ਕਰ ਆਪਣ ਵਿਚਾਰ ਦੁਹੈ ਸਿਰਿਆ ਕਰ ਸੁਆਮੀ ਖੇਲੈ ਵਿਕਸੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁ ਮਾਨੁਖ ਤੀ ਕਿਆ ਹੋਇਆਵੈ ਜੋ ਦਿਖ ਭਾਵੈ ਸੋਈ ਕਰਾਵੈ ਇਸ ਕਾ ਹਾਥ ਹੋਏ ਤਾਂ ਸਭ ਕੀ ਸ਼ੈਲੀ ਜੋ ਦਿਖ ਭਾਵੈ ਸੋਈ ਕਰੀ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪ ਨਾ ਬਚੈ ਪਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਹਿ ਚਾਰ ਕੁੰਟ ਫਿਰਾਵੈ

ਤਿਸ ਤਤਕਾਲ ਦਹਿ ਦਹਿ ਪ੍ਰਗਟਾਵੈ। ਜਾ ਕਉ ਆਪਣੀ ਕਰੈ ਬਖਸੀਸ, ਤਾ ਕਾ ਲੀਖਾ ਨਾ ਗਨ ਜਗਦੀਸ, ਜੀਵ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ।

ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਵਾਹੇ ਤਿਸ ਤੇ ਬਿਰਥਾ ਕੋਈ ਨਾਹਿਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਈ ਜੀ ਸਾਉ ਪ੍ਰਾਣੀ ਲੋਚਾ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪਵੰਦ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬਿਆ ਤਸੂਰਾ ਜੀ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੀਨ ਹਰ ਜਾਨਾ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕਉ ਥਾਮੈ ਥਮਨ ਤਿਉਂ ਗੁਰ ਕਾ ਸ਼ਬਦ ਮਨ ਹਸਥਮਨ ਜਿਉਂ ਪਾ ਖਾਣ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੀਖ ਮਨ ਹੋਇ ਵਿਗਾਸ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉਂ ਸੰਤਨ ਕੀ ਬਾਂਛਾ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੀ ਬਿਲ ਲਾਈਐ ਪੁਰਬ ਲਿਖੀ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੀਵਨ ਹਾਰ ਅਵਰ ਤਿਆਗ ਤੂੰ ਤੇ ਸਹਿਜ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੀ ਫਿਰਹਿ ਅਜਾਨ ਕੌਣ ਵਸਤ ਆਈ ਤੇਰਾ ਸੰਗ ਲਪਟ ਰਹਿਉ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਾਤ ਸੇਤੀ ਕਰ ਜਾਹੀ ਜਿਸ ਵੱਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਅਭਿਮਾਨ ਦੇਹੁ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੀਪ ਸੰਤਹਿ ਸੰਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੂਜਲ ਹਰ ਦਰਗਹਿ ਸੋਏ ਹੋਵਾ ਪਾਰ ਵਿਰਲਾ ਵਾ ਪਾਰੈ ਨਾਨਕ ਤਾਕੈ ਸਤਬਲ ਹਾਰੈ ਚਰਨ ਸਾਧਕੀ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰਹੁ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਟਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਹਿ ਚਾਖੈ ਓਟ ਗਹੀ ਸੰਤ ਹੈ ਦਰਿਆਇਆ ਸਰਬ ਸੁਖ ਨਾਨਕ ਤਿਹ ਪਾਇਆ ਮ੍ਰਿਤ ਕਉ ਜੀਵਾਲਨ ਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੀ ਪ੍ਰਭ ਲਿਖੇ ਕਾ ਲਹਿਣਾ ਪਾਹੀ ਸਭ ਕਿਸ ਤਿਸ ਕਾ ਉਹ ਕਰਣੈ ਜੋਗ ਤਿਸ ਬਿਨ ਦੂਸਰੋ ਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੀ ਊਚ ਨਿਰਮਲ ਇਹ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣਿਐ ਤਿਹ ਲੋਏ ਜਾ ਕੇ ਹਿਰਦੈ ਕੋ ਹੋਏ ਸਚ ਕਰਣੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਾਰੀਖ ਨ ਰੰਗ ਕੀਸ਼ ਤ੍ਰਿਹ ਗੁਣ ਤੀ ਪ੍ਰਭ ਭਿੰਨ ਤਿਸ ਬੁਝਾਈ ਨਾਨਕ ਜਿਸ ਹੋਵੈ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਿਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਹ ਤਿ ਪਰੈ ਨਾਹੀ ਕਿਛ ਕੋਇ ਸਰਵ ਨਿਰੰਦਰੇ ਕੋ ਸੋਇ ਆਪੇ ਬਿਨਾ ਪੇਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕੈ ਮਨ ਇਹੋ ਅਨਰਾਉ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ

ਤਪ ਮਹਤ ਪੀਸਰ ਗ੍ਰਸਤ ਮਹਿ ਭੋਗੀ ਧਿਆਈ ਧਿਆਈ ਭਗਤਹ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮੇਤ ਨਾਹਿ ਸਗਲ ਦੇਵ ਹਾਰੀ ਅਵਗਾਹੀ ਪਿਤਾ ਕਾ ਜਨਮ ਕੀ ਜਾਨੈ ਪੂਤ ਸਗਲ ਪੁਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿਨ ਦੀ ਜਾਂਦਾਸ ਨਾਮ ਤੇ ਆਵੈ ਸੀ ਤਿਹ ਗੁਣ ਵਹਿ ਜਾ ਕੋ ਪਰਮਾਈ ਜਨਮ ਮਰ ਫਿਰ ਆਵੈ ਜਾਈ ਊਚ ਨੀਚ ਤਿਸਕੀ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਹ ਕਰੈ ਕਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭ ਮਨਾਸੀ ਕੰਕਾਰ ਨਾਨਾ ਚਲਤ ਕਰੀ ਖਿਨ ਵਾਹੇ ਪੂਰ ਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਾਢ ਦਿਸਕੀ ਸਭ ਦਿਸਕੀ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੀਦ ਪੁਰਾ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਪਵਨ ਨਾਮ ਕੇ ਸੰਗੁਦਰੇ ਸੰਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਈ ਨਾਨਕ ਚੌਥੇ ਪਾਦ ਮਹਿ ਸੋ ਜਨਗਤ ਪਾਈ ਰੂਪ ਸਤ ਜਾ ਕਰ ਸਤਿ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੇ ਬਾਣੀ ਸਤ ਪੁਰਖਾ ਮਹਿ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਾਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਿਸਹ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ ਸਤ ਤੀ ਜਨ ਜਾਗਰ ਦਾ ਪ੍ਰਵੇ ਸਤ ਨਿਰਦੂਜ ਹੈ ਜੇ ਕੋਇ ਨਾਮ ਜਪਤਾ ਕੀ ਗਾ ਤੋ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮੇਤ ਗਾਤ ਜਿਸਕੇ ਸ੍ਰੇਸ਼ਟ ਸੋ ਕਰਨ ਹਾਰ ਅਵਨਾ ਬੂਝ ਕਰਤ ਵਿਚਾਰ ਕਰਤੇ ਕੀ ਮੇਤ ਨਾ ਜਾਣੈ ਕੀਆ ਨਾਨਕ ਜੋਧ ਪਾਵੈ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਵਾਦ ਜਨ ਬੂਝਿਆ ਦਸਾਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹਿ ਗੁਰ ਕੈ ਵਚਨ ਪਦਾਰਥ ਲਹੇ ਓਏ ਦਾਤੀ ਦੁਖਾਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵ ਸੁਭੜ ਭਾਗੀ ਜਨ ਕਾ ਸੰਗੀ ਕਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸੱਚ ਸਤ ਪ੍ਰਸਨਾਰ ਪੂਜਾ ਸੱਤ ਸਤ ਸੇਵਦਾਰ ਦਰਸ਼ਨ ਸੱਤ ਸਤ ਵੇਖਣ ਹਰ ਨਾਮ ਸੱਤ ਸਤ ਧਿਆਵਨ ਹਾਰ ਆਪ ਸੱਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸੱਤ ਸਤ ਪ੍ਰਭ ਭਗਤਾ ਸੁਰਤ ਸੱਤ ਸਤ ਜਸ ਸੁਨਤਾ ਬੁਝਨਾਰ ਕਉ ਸਤ ਸਭ ਹੋਇ ਨਾਰਨ ਸਤ ਸਤ ਪ੍ਰਭ ਸੋਇ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕਰ ਹਿਰਦੈ ਵਿਸਵਾਸ ਪ੍ਰਭਾਯ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਭਉ ਹੋਇ ਵਸਾਨਾ ਜਿਹਤੀ ਉਪਜਿਆ ਤਿਸ ਮਹਿ ਸਮਾਨਾ ਵਸਤੁ ਮਹਿ ਤੇ ਬਹਤ ਗੜਾਈ ਤਾ ਕਉ ਪੀਨ ਨਾ ਕਹਿਣਾ ਜਾਇ ਬੁਝੈ ਬੁਝਨ ਹਰ ਵਿਵੇਕ ਨਾਰਾਇਣ ਮੇਰੇ ਨਾਨਕੀਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੀ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੀ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕਾਉ ਪ੍ਰਪਾਲਨ ਹਾਰ ਸੇਵਕ ਕੀ ਰਖ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੇ ਸਰ ਪਰ ਆਖੇ ਆਪਣੇ ਦਾਸਕ ਦੀ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪ ਪਾਤ ਰਾਖੇ ਤਾਂ ਕਿ ਕਦਮੇ ਤਾਂ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਾਹੂ ਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਹਿ ਪ੍ਰਗਟਾਇਆ ਨੀਕੀ ਗਿਰੀ ਮਹਿ ਕਲ ਰਾਖੇ ਪਸਮ ਕਰੈ ਲਸਕਰ ਕੋ ਲਾਖੇ

ਸਾਰਿਆਂ ਨਾਲ ਰੱਖਿਆ ਵਰਨਾ ਕੋਏ ਸਰਬ ਜੀਆਂ ਕਾ ਰੱਖੈ ਸੋਏ ਕਾਹੇ ਸੂਚ ਕਰਹਿ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਰੱਖ ਵਡਾਣੀ ਵਾਰੰਬਾਰ ਵਾਰ ਪ੍ਰਭ ਜਪੀਆ ਪੀ ਅੰਮ੍ਰਿਤ ਹਮਾਨ ਤੰਤਰ ਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਸ਼ਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਦ੍ਰਿਪਤਾਨੀ ਮਨ ਤਨ ਨਾਮ ਨਾਮ ਸਮਾਨੀ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲਹੁ ਜਹ ਜਿਹਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹ ਭਗਤ ਆਤਮ ਕੈ ਚਾਈ ਪ੍ਰਭ ਆਪਣੇ ਸਿਉ ਰਹਿ ਸਮਾਇ ਜੋ ਹੋਵਾ ਹੋਵਤ ਸੋ ਜਨ ਪ੍ਰਭ ਆਪਣੇ ਕਾ ਹੁਕਮ ਪਛਾਣੈ ਜਿਸ ਕੀ ਮਹਿਮਾ ਕੌਣ ਬਖਾਨਾ ਤਿਸ ਕਾ ਗੁਣ ਕਹੀ ਕਨਾ ਜਾਨੋ ਆਠ ਪਹਿਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓ ਟਲੀ ਮਨ ਤਨੇ ਆਪਣਾ ਤਿਨ ਜਾਂਦੇ ਹੇ ਜਿਨ ਜਾਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਸ ਸੁਖ ਪਾਵਹਿ ਤਿਸ ਕਾ ਦਰਸ ਸਭ ਪਾ ਮੇਟਾਵਹਿ ਅਵਰ ਸਿਆਨ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਹੋਵੀ ਤੀਰਾ ਨਾਨਕ ਤਿਸ ਜਨ ਕੀ ਪੂਜਾ ਹੋ ਸਦ ਪੈਰਾ ਸਲੋਕ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉਂ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰਾ ਪ੍ਰਤਪਾਲ ਸਿਵ ਕਉ ਗੁਰ ਸਦਾ ਦਿਆਲ ਗੁਰ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਧਿਆਟੈ ਸਤਿਗੁਰ ਸਿੱਖ ਕਉ ਨਾਮ ਧਨ ਨੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਅਨਾਲ ਸੁਮਾਰੈ ਗੁਰ ਕਾ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹ ਸਹਿ ਆਪਸ ਕਉ ਕਾਰ ਕਛ ਨ ਜਨਾਵੈ ਹਰਿ ਹਰਿ ਨਾਮ ਹਿਰਦੈ ਸਦ ਧਿਆਵੈ ਮਨ ਵਿਚਾਰ ਸਤਿਗੁਰ ਕੈ ਪਾਸ ਤਿਸ ਸੇਵਕ ਕੀ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਸਾਬ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤਲੀ ਵੀ ਸੁਬੇ ਸੁਬੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਰਿਹਾ ਹਰ ਨਾਉ ਅਨਕਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰੂ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮੀ ਕਹਿ ਆਪ ਨਹੀਂ ਕਾਸ਼ ਪਰਮ ਸਹਿਸ ਸਿਆਨ ਪਲਿਆ ਨ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਰ ਦਰਸ਼ਨ ਪੀਖਤ ਪਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੀ ਪਾਰ ਬ੍ਰਹਮ ਕੀ ਦਰਗਹਿ ਗਵੀ ਸੁਨ ਕਰ ਵਚਨ ਕਰਨ ਆਘਾਨੀ ਮਨ ਸੰਦੋਖਾ ਤੁਮ ਪਤੀਆਨੀ ਪੂਰਾ ਗੁਰ ਆਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਸ ਭਾਵੈ ਤਿਸ ਲਈ ਮਿਲਾਈ ਜਿਹ ਬਾਈ ਕੁਸ ਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਾਹੋ ਚਿਤ ਪ੍ਰਾਣੀ ਅਗਮਿਆ ਗੋਚਰ ਪ੍ਰਭ ਨਿਰਵਾਨੀ ਨਿਰਾਹਾ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਨਿਯਤ ਕਰ ਹੈ ਚਰਨ ਕਵਨ ਹਿਰਦੈ ਸਿਮਰੈ ਸਤ ਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਉਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ ਜਾ ਕੇ ਮਨ ਪ੍ਰਗਟੀ ਗੁਣਤਾ ਸਾਠ ਪਹਿਰ ਹਰ ਕਾ ਨਾਮ ਲੀ ਸਚਪਦੀ ਸੇਵਕ ਦੀ ਮੂਹ ਮਾਇਕ ਸੰਗ ਨ ਲੀਪ ਮਨ ਮਹਾਰਖ ਹਰ ਹਰੀਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਪਰਮ ਮੋਹ ਦੁਖ ਤਹਿਤ ਨਾਸੀ ਤਵਤ ਮਾਹੀ ਠਾਂਡ ਵਰਤਾਈ ਅੰਤ ਪਾਇਆ ਦੁਖ ਨਾਠੀ ਭਾਈ ਜਨਮ ਮਰਨ ਕੇ ਮਿਟੇ ਆਂਦੀ ਸੀ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਿਰਪਾਉ ਹੋਏ ਬਸੇ ਸਗਲ ਵਿਆਹ ਮੰਤੀ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾ ਸੰਗ ਜਾਪ ਨਾਮ ਮੁਰਾਰੀ ਥਿਤ ਪਾਈ ਚੁਕੇ ਪ੍ਰਮ ਗਮਨ ਸੁਨ ਨਾਨਕ ਹਰਿ ਹਰਿ ਜਸ ਸਰਾਵਨ ਨਿਰਗੁਣ ਆਉ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਵਿਆ ਬਨਾਈ ਆਪਣੀ ਕੀਮਤ ਆਪੀ ਪਾਈ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰੀ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੈ ਸੰਗ

ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰੀ ਕਿਸਮ ਨਾਮ ਆਧਾਰ ਔਰ ਪਵ ਸਮੀਤ ਵਿਸਾਰਹੁ ਚਰਨ ਕਮਲ ਰਿਧ ਮਹਿ ਵਰਤਾਰਹੁ ਕਰਨ ਕਾਰਨ ਸੁਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰਵਾਥ ਇਹੋ ਧਨ ਸੰਚਹੁ ਹੋਵਹ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾਸ ਰਾਖਹੁ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਹ ਧਨ ਕਾ ਉਚਾਰ ਕੁੰਟ ਉਠਤਾਵਹ ਸੋ ਧਨ ਹਰ ਸੇਵਾ ਤੁ ਪਾਵਹ ਜਿਸ ਸੁਖ ਕਾ ਨਿਤ ਵਾਂਛਹ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਾ ਕਰਹਿ ਭਲੀ ਕਰਨੀ ਸਾ ਸੋਭੈ ਭਜ ਹਰ ਕੀ ਸਰਣੀ ਅਨਕੀ ਉਪਾਵੀ ਰੋਗ ਨਾ ਜਾਏ ਰੋਗ ਮੇਟੈ ਹਰ ਅਵਖਦ ਲਾਈ ਸਰਵ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧ ਹਰਿ ਕਹਿ ਨਾਈ ਦਹਿ ਦਹਿ ਤਵ ਤਵ ਠਾਈ ਤਾਕ ਵਿਘਨ ਨਾ ਲਾਗੈ ਕੋਇ ਜਾ ਕਰਦਾ ਬਸ ਹਰ ਸੋਏ ਕਲ ਤਾਤੀ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਓ ਬਿਨ ਸਹਿ ਪੂਰਨ ਹੋਇਆ ਸੁ ਭਗਤ ਪਾਇਆ ਤੁਮ ਪ੍ਰਗਾਹ ਤਿਤ ਕਰ ਜਾਈ ਬਸ ਅਵਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੁ ਕਾਚੂ ਕਾਚਾ ਆਵਾਗਮਨ ਮਿਟੈ ਪ੍ਰਭ ਸੇਵਾ ਵਿਤਿਆਗ ਸਰਨ ਗੁਰਦੀਵ ਇਉਂ ਰਤਨ ਜਨਮ ਕਾਹੋਇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨ ਕਿਉ ਪਾਵਨ ਛੂਟਨ ਹਾਰੀ ਸਿਮਰਤ ਸਾਸਤ ਵੇਦ ਵਿਚਾਰੀ ਹਰਿ ਕੀ ਭਗਤ ਕਰਹੁ ਮਨ ਲਾਈ ਮਨ ਵੰਛਤ ਨਾਨਕ ਫਲ ਪਾਈ ਸੰਗ ਨ ਚਾਲ ਸਥਿਰੈ ਧਨਾ ਤੂੰ ਕਿਆ ਲੁਪਟਾਵੈ ਮੂਰਖ ਮਨ ਸਤਮੀਤ ਕੁਟਾਂਬ ਅਰ ਬਨਤਾ ਇੰਤੀ ਕਹੁ ਤੁਮ ਕਮਨ ਸਨਾਥ ਰਾਜ ਰੰਗ ਮਾਇਆ ਵਿਸਥਾਰ ਇੰਤੀ ਕਹੁ ਕਮਨ ਛੁਟਕਾਰਾ ਸਹ ਸਥਿਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਦ ਤੂੰ ਲਿਹ ਆਨੇ ਭਗਤ ਬਿਨਾ ਬਹਡੂਬੇ ਸਿਆਨੇ ਹਰ ਕੀ ਭਗਤ ਕਰਹੁ ਮਨ ਮੀਤ ਨਿਰਮਲ ਹੋਇ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਭੂਤ ਸਤ ਹਰਿ ਕੋ ਨਾਉ ਸਹਿਜ ਸੁਭਾਈ ਨਾਨ ਗੁਣ ਗਾਇਓ ਗੁਣ ਗਾਵਤ ਤੇਰੀ ਉਤਰ ਸਮੈਲ ਵਿੰਸ ਜੈ ਹੋਮੈ ਵਿਖ ਫੈਲ ਉਹੀ ਅਚਿੰਤ ਬਸੈ ਸੁਖ ਨੈਲ ਸਾਸ ਗ੍ਰੈਸ ਹਰਨਾਮ ਸੰਭੈਲ ਸ਼ਾਟ ਸਿਆਨ ਸਗਲੀ ਮਨਾ ਸਾਧ ਸੰਗ ਪਾਵਹ ਸਚ ਤਨਾ ਹਰ ਪੂੰਜੀ ਸੰਚ ਕਰਹ ਵਿਆਵਹਾਰੀ ਹ ਸੁਖ ਦਰਗਹਿ ਜੈਕਾਰ ਸਰਵ ਨਿਰੰਤਰੀ ਕੋ ਦੇਖ ਕਹ ਨਾਨਕ ਜਾ ਕੇ ਮਸਤਕ ਲੀਖੀ ਕੋ

ਨੇ ਸੁਭਰ ਭਰੀ ਪ੍ਰੀਮ ਰਸ ਰੰਗ ਉਪਜੈ ਚਾਹੂ ਸਾਧਕ ਸੰਗ ਪਰੀ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵਲਾ ਗੁੜ ਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੀ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੀ ਨਿਰਮਲ ਮਤ ਲਈ ਜਾਨਕੋ ਪ੍ਰਭ ਹੋਇਓ ਦਇਆਲ ਸੇਵਕੀਓ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਮਰਨ ਦੁਖ ਪ੍ਰਭ ਗਇਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਥ ਲੀਆ ਮਿਲਾਈ ਨਾਨਕ ਭਗਤੀ ਨਾਮ ਸੁਮਾਈ ਸੋ ਕਿਉਂ ਵਿਸਰੈ ਜੀ ਕਾਰਨ ਭਾਨੈ ਸੋ ਕਿਉਂ ਵਿਸਰੈ ਜੀ ਕੀਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕਿਛੁ ਦੀਆ ਸੋ ਕਿਉਂ ਵਿਸਰੈ ਜੀ ਜੀਵਨ ਜੀਆ ਸੋ ਕਿਉਂ ਵਿਸਰੈ ਜੀ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਵਿਰਲਾ ਲਖੈ ਸੋ ਕਿਉਂ ਵਿਸਰੈ ਜੀ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਾਤੀ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਾਣਤੇ ਆਇਆ ਸਾਜਨ ਸੰਤ ਕਰੂ ਇਹੋ ਕਾ ਮਨ ਤਿਆਗ ਜਪ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਆਪ ਰਹਿਨਾਮ ਜਪਾਵ ਭਗਤ ਪਾਇਓ ਤਰੀਆ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂਟਤ ਜਾਤ ਪਾਇਓ ਵਿਸਰਾਮ ਸਫਲ ਦੁਖਾਵਤਨਾਸ ਨਾਨਕ ਨਾਮ ਜਪ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਹਿ ਚਾਉ ਮੰਤ ਅਨੰਤਰੀ ਸਵਾਉ ਨੇਤਰਹੁ ਵਿਖ ਦਰਸ ਸੁਖ ਹੋਏ ਮਨ ਵਿਖਸਾ ਸਾਧ ਚਰਨ ਤੋਈ ਭਗਤ ਜਨਕ ਮਨ ਤਨ ਰੰਗ ਵਿਰਲਾ ਕੂ ਪਾਵੈ ਸੰਗਿਕ ਵਹਿ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਇਆ ਦਾਗੀ ਉਪਮਾ ਕਹੀ ਨਾ ਜਾਈ ਨਾਨਕ ਰਹਿਆ ਸਰਵ ਸਮਾਈ।

ਪਰਮ ਪੈ ਪਾਰ। ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਉਪਖਿਆਨ ਆਪਨ ਹੀ ਲਾਭ ਕਰ ਦੀਖੈ। ਖੇਲ ਸੰਕੋਚੈ ਤਾ ਨਾਨਕੀ ਕੈ, ਜਹ ਅਵਗਤ ਭਗਤ ਤਹ ਆਪ, ਜਹ ਪਸਰਾ ਪਾਸਾਰ ਸੰਤ ਪ੍ਰਤਾਪ।

ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨ ਹਾਰ ਆਪ ਹੀ ਕਾਵਿ ਸਥਾਰ ਜਾਂ ਤਿਸ ਪਾਵਤ ਸ੍ਰਿਸ਼ਟ ਉਪਾਈ ਆਪਣਾ ਪਾਣੀ ਲਏ ਸਮਾਏ ਤੁਮ ਦੇ ਭਿੰਨ ਹੀ ਕਿਛ ਹੋਇਆ ਆਪਣ ਸੂਰਤ ਸਭ ਜਗਤ ਪੁਰੋਏ ਜਾ ਕਉ ਪ੍ਰਭ ਜੀਵਾ ਬੁਝਾਈ ਸਚ ਨਾ ਸੂਈ ਜਨ ਪਾਈ ਸੋ ਸਮਦਰਸੀ ਤਤ ਕਵੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਿ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨਹੁ ਵਿਸਾਰੈ ਤਿਹ ਤਾਜ ਅਵਰ ਕਹਾਂ ਕੁਜਾਈ ਸਭ ਸਿਰ ਏਕ ਨਿਰੰਜਨ ਰਾਇ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਹਿਰ ਜਾਨਹੁ ਸਾਥ ਗੁਣ ਨਿਧਾਨ ਬੇਅੰਤਿ ਅਪਾਰ ਨਾਨਕ ਦਾ ਸਦਾ ਬਿਰਹਾਰ ਪੂਰਨ ਪੂਰੇ ਦਿਆਲ ਸਭ ਉਪਰ ਉਪਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮਿ ਰਹਿਉ ਬਿਆਪ ਪ੍ਰਤ ਪਾਲਿਆ ਜੀਵਨ ਬਹਿ ਪਾਤ ਜੋ ਜੋ ਰਚਿਓ ਸੋ ਤਿਸ ਹਿਤਿਆਤ ਨਿਹ ਪਾਵੈ ਤਿਸ ਲਈ ਮਿਲਾਈ ਭਗਤ ਕਰੀ ਹਰਿ ਕੀ ਗੁਣ ਗਾਈ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਨਾਨਕ ਇੱਕ ਜਾਣਿਆ ਜਾਣ ਲਾਗਾ ਹਰੀ ਕਹਿ ਨਾਈ ਤਿਸ ਕੀ ਆਸ ਨ ਬਿਰਥੀ ਜਾਏ ਸਿਵ ਕਾਉ ਸਿਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਦੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨੰਦਨ ਪੂਜਾ ਗੁਰ ਕੀ ਪੈਰੀ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹਮੇਲੇ ਸਾਧ ਸੰਗ ਮਿਲ ਕਰਹੁ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਆਧਾਰ ਅੰਮ੍ਰਿਤ ਬਚਨ ਹਰਿ ਕੀ ਗੁਣ ਗਾਉ ਪ੍ਰਾਨ ਤਰਨ ਕਹਿ ਸੁਭਾਉ ਆਠ ਪਹਿਰ ਪ੍ਰਾਪੀ ਖਹੁ ਨੀਰਾ ਮਿਟਿਆ ਗਿਆਨ ਬਿਨਸੈ ਅੰਧੀਰਾ ਸੁਨ ਉਪਦੇਸ਼ ਹਿਰਦੈ ਬਸਾਵ ਮਨੀਸ਼ ਨਾਨਕ ਫਲ ਪਾਵ ਹਲਤ ਪਲਤ ਦੋਏ ਲਿਹੁ ਸਵਾਰ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਤ ਸਾਚ ਪ੍ਰੀਖਿਆ ਮਨ ਤਨ ਨਾਮ ਜਪ ਹਲੇ ਬਲਾਈ ਦੁਖ ਦਰਦ ਮੰਤੀ ਪਾਉ ਜਾਏ ਸਚ ਵਾਪਾਰ ਕਰਹੁ ਵਾਪਾਰੀ ਦਰਗਹ ਨਿਭ ਹੈ ਖੀਪ ਤੁਮਾਰੀ ਟੀਕਾ ਟੀਕ ਰਖੋ ਮਨ ਵਾਹੀ ਨਾਨਕ ਬਹਰ ਨ ਆਵਹਿ ਜਾਹੀ ਤਿਹ ਤੇ ਦੂਰ ਕਹਾਂ ਕੋ ਜਾਏ ਉਬਰਾਏ ਰਖਨ ਹਾਰ ਧਿਆਏ ਨਿਰਭਾਉ ਜਪੈ ਸਗਲ ਭਾਉ ਮਿਟਾਏ ਪ੍ਰਭ ਕਿਰਪਾ ਦੀ ਪ੍ਰਾਣੀ ਛੁਟੈ ਜਿਹ ਪ੍ਰਭ ਰਾਖੈ ਤਿਹ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਵੇ ਮਿਟੈ ਅਹੰਕਾਰ ਤਿਹ ਜਨ ਕੋ ਕੋਈ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੀ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾ ਕਹਿ ਨਿਕਟ ਨ ਆਵਤ ਕਾਲ ਅਮਰ ਭਈ ਅਮਰ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋ

ਸੰਤ ਭੇਟਿਆ ਨਾਨਕ ਮਨ ਪ੍ਰਗਾ ਸਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਵਾਹਨ ਕਰੰਗ ਨਨ ਦ੍ਰਿਸ਼ਟਾ ਹੀ ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੀਹ ਮੈਂ ਸਕ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਨ ਜਾਇ ਅਚਰਜ ਵਿਸਮਾਦ ਇਨ ਦੀਖਿਆ ਜਿ ਸਭ ਦਿਖਾਈ ਨਾਨਕ ਤਿਹ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਾਟ ਘਟ ਵਿਆ ਪ੍ਰਹਿਆ ਭਗਵੰਤ ਤਰਨ ਮਹਿ ਆਕਾਸ ਪਾਇਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤੇਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਵੈ ਸੰਤਰ ਵਾਹੀ ਚਾਰ ਕੁੰਟ ਦਹਿ ਦਿਸੇ ਸਮਾਹੀ ਤਿਥਿ ਪੈਨਾ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਇ ਵੀਤ ਪ੍ਰਾਨ ਸਿਮਰਤ ਮੈਂ ਦੀਕ ਸਸੀਅਰ ਸੂਰ ਨਖਿਆ ਤਰਮਹੀਕ ਬਾਣੀ ਪ੍ਰਭ ਕੀ ਸਾਹਿਬ ਕੋ ਬੋਲਿਆ ਵੈ ਡੂਲ ਨਾ ਕਬੂ ਡੂਲੈ ਸਰਬ ਕਲਾਕਾਰ ਖੀਲੈ ਖੀਲ ਮੋਲ ਨਾ ਪਾਈਐ ਗੁਣ ਹੈ ਅਮੂਲ ਸਰਬ ਜੋਤ ਮਹਿ ਜਾ ਕੀ ਜੋਤ ਤਾ ਰਹਿਉ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿ ਹੋਵੇ ਸਾਸ ਸੰਤ ਜਨਕ ਆਪੀਖਣ ਸਭ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਾ ਸੁਨਿਹ ਸੋ ਬਚਨ ਸਰਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਗੀ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਰ ਨ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੀ ਬਾਹਰ ਪਿਓ ਹੀ ਨਾਨਕ ਦਰਸ਼ਨ ਦਿਸਾ ਮੋਹੀ ਆਪ ਸਤਿ ਕੀਆ ਸਭ ਸਤ ਤਿਹ ਪ੍ਰਭਤੀ ਸਗਲੀ ਉਤਪਾਤ ਤਿਹ ਭਾਵੈ ਤੰ ਕਰਿ ਵਿਸਥਾਰ ਤਿਹ ਭਾਵੈ ਤੰ ਏਕੰਕਾਰ ਅਨਕ ਕਲਾ ਲਖੀ ਨਹਿ ਜਾਇ ਜਿਹ ਭਾਵੈ ਤਿਹ ਲੈ ਮਲਾਈ ਕਵਨ ਨਿਕਟ ਕਵਨ ਕਹੀਆ ਦੂਰ ਆਪੀ ਆਪ ਆਪਾਰ ਪੂਰ ਅੰਤਰਗਤ ਜਿਸਾਬ ਜਨਾਈ ਨਾਨਕ ਤਿਹ ਜਨਾ ਬੁਝਾਈ ਸਰਭੂਤਾ ਵਰਤਾਰਾ ਸਰਬ ਨੈਨ ਆਪੀ ਖਨਾਰਾ ਸਭ ਸਮੱਗਰੀ ਜਾ ਕਾ ਤਨ ਆਪਨ ਜਸਾਬ ਹੀ ਸੁਨਾਵਨ ਜਾਨੀ ਖੀਲ ਬਣਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਵ ਤੋ ਰਹਿ ਜੋ ਕਿਛ ਕਹਿਣਾ ਸੋ ਆਪੀ ਕਹਿ ਆ ਗਿਆ ਆਵੈ ਗੈ ਜਾਈ ਨਾਨਕ ਜਉ ਭਾਵੈ ਤਾਂ ਲੈ ਸੁਮਾਈ ਕਿਸਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿਨੈ ਕਾਸ਼ ਕਰਾ ਭਲਾ ਕਰ ਤੂ ਤਾਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੇ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾ ਕੀ ਗਾਤਮਿਤ ਕਹੀ ਨਾ ਜਾਏ ਦੂਸਰ ਹੋਏ ਨਾ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕੀ ਹੋ ਜਾਣ ਜੋ ਜਾਣ ਤਿਸ ਸਦਾ ਸੁਖ ਹੋਏ ਆਪ ਮਿਲਾਈ ਲੈ ਪ੍ਰਭ ਸੋਇ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਸਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਹ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਆਉ ਜਨ ਕਹਿ ਸੰਗਤ ਆਵੈ।

ਪੈ ਦੀ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਉਤਰ ਚਿੰਦ ਆਸ ਅਨਿਤ ਤਿਆਗ ਤਰੰਗ ਸੰਤ ਜਨ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੀ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਹੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚਿਤ ਚਿਤ ਵਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾਇ ਹੈ ਆਧਾਰ ਉਤਮ ਸਲੋਕ ਸਾਧ ਕੀ ਬਚਨ ਮਲੀਕ ਲਾਲ ਹਿ ਰਤਨ ਸਨਤ ਕੁਮਾਵਤ ਹੋਤ ਉਧਾਰ ਅਵਤਰਾ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾ ਜੈ ਸੁਨ ਸੁਨੇ ਉਂਦ ਕਰੀ ਪ੍ਰਭੁ ਗਾ ਜੈ ਪ੍ਰਗਟੀ ਗੋਪਾਲ ਮਹਾਂਤ ਕੈ ਮਥੀ ਨਾਨਕ ਉਦਰੇ ਤਿਨ ਕਾ ਸਾਥੀ ਸਰਨ ਜੋਗ ਸੰਸਰਣੀ ਆਈ ਕਰ ਕਿਰਪਾ ਪ੍ਰਭਾ ਮੇਰਾਈ ਮਿਟ ਗਏ ਵੈਰ ਭਈ ਸਬਰੀਨ ਅੰਮ੍ਰਿਤ ਨਾਮ ਸਾਧ ਸੰਗ ਲੈ ਸੋ ਪ੍ਰਸੰਨ ਭਈ ਗੁਰਦੀਵ ਪੂਰਨ ਹੋਈ ਸੇਵਕ ਸੇਵ ਆਰ ਜੰਜਾਲ ਵਿਕਾਰਤੀ ਰਹਿਤੀ ਰਾਮ ਨਾਮ ਸੁਨ ਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਵਿਹੇਵ ਹਮਾਰੀ ਪ੍ਰਭ ਕੀ ਉਸਤਦ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਰਾਮ ਜਿਸ ਮਨ ਵਸੈ ਸੋਤ ਨਿਧਾਨ ਸਰਵ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੂਏ ਸਭ ਤਿਊਜ ਪਾਏ ਅਸਥਾਨ ਵਹਨ ਹੋਇਆ ਮੰਜਾਨ ਹਰ ਤਨਖਾਟ ਚਲੈ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਖੀਮ ਸੈਂਤ ਰਿਧ ਨਵਨਿਧ ਬੋਧ ਗਿਆਨ ਸਰਬ ਤਹ ਸਿਧ ਵਿਦਿਆ ਤਪ ਯੋਗ ਪ੍ਰਭਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਮਦਰਸੀ ਇਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੀ ਗੁਰ ਨਾਨਕ ਨਾਮ ਬਚਨ ਮਨ ਸੁਨੀ ਇਹੋ ਨਿਧਾਨ ਜਪੈ ਮਨ ਕੂਈ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੀਤ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੀ ਜਮਤੀ ਛੁਟੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ। ਸ਼ਬਦ ਗਾਵਣੇ ਆਈਆ, ਸ਼ਬਦੂ ਤਾਂ ਗਾਵ ਹਰੀ ਕੀਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਕੀ ਮਨ ਮੀਰਿਆ, ਤੂੰ ਸਦਾ ਰਹੋ ਹਰ ਨਾਲੀ। ਹਰ ਨਾਲ ਮਨ ਮੀਰੇ ਦੂਖ ਸਭ ਸਾਰਣ, ਅੰਗੀਕਾਰ ਹੋ ਕਰੀ ਤੇਰਾ ਕਾਰਜ ਸਭ ਸਵਾਰਣ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੀ। ਕਹਿ ਨਾਨਕ ਮਨ ਮੀਰੀ, ਸਦਾ ਰਹੋ ਹਰ ਨਾਲੀ। ਸਾਚੀ ਸਾਹਿਬਾ ਕਿਆ ਨਾਹ ਘਰ ਤੀਰਾ, ਘਰ ਤਾਂ ਤੀਰਾ ਸਭ ਕਿਛ ਹੈ। ਜਿਸ ਦੇਹੀ ਸੁ ਪਾਵੈ, ਸਦਾ ਸਿਫਤ ਸਲਾਹ ਤੀਰੀ। ਨਾਮ ਮਨ ਵਸਾਵੈ, ਨਾਮ ਜਿਨਕੈ ਮਨ ਵਸਿਆ। ਵਾਜੀ ਸ਼ਬਦ ਕਨੀਰੀ, ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਘਰ ਤੀਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਪੁਖਾਂ ਸਭ ਗਵਾਈਆ, ਕਰ ਸੰਤ ਸੁਖ ਮਨਾਏ ਵਸਿਆ। ਜਨੀਸ਼ਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟ ਹਾਂ। ਜਿਸ ਦੀ ਅਹ ਵਡਿਆਈਆ, ਕਹਿ ਨਾਨਕ ਸੁਣ ਹਾਂ ਸੰਤ ਹਉ। ਸ਼ਬਦ ਤਰਹੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੀ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੀ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦਵਾਸ ਕੀਤੀ। ਕਾਲ ਕੰਟਕ ਮਾਰਿਆ,

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰਿਕਾ ਅਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਵੰਦ ਵੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਹੈ। ਦੇਖ ਦੇਖ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਨੇ। ਮਹਾਂਵਾਕ ਅਨੁਸਾਰ ਸੇਵਕ ਪਰਿਵਾਰ ਭਾਈ ਦਲਜੀਤ ਸਿੰਘ ਢਿੱਲੋਂ, ਬੀਬੀ ਪਰਮਜੀਤ ਕੌਰ ਢਿੱਲੋਂ ਸਮੂਹ ਪਰਿਵਾਰ ਵੱਲੋਂ ਕਾਕਾ ਤਪਿੰਦਰ ਸਿੰਘ ਢਿੱਲੋਂ ਦੇ ਸ਼ੁਭ ਆਨੰਦ ਵਿਵਾਹ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਕਾਰਜਾਂ ਦੀ ਸਫਲਤਾ ਵਾਸਤੇ ਆਪ ਜੀ ਦਾ ਓਟਾ ਆਸਰਾ ਲੈਂਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਮਹਾਰਾਜ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ, ਸੇਵਕਾਂ ਦੇ ਆਰੰਭੇ ਹੋਏ ਕਾਰਜ ਰਾਸ ਕਰਨੇ, ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ, ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸ਼ਾਂ ਪ੍ਰਦੇਸਾਂ ਵਿੱਚ ਪੜ੍ਹਦੇ ਭੱਜਣੇ। ਮਹਾਰਾਜ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ। ਭੋਗ ਲੱਗਿਆ ਸੀ ਪ੍ਰਸਾਦ, ਸਾ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਮਹਾਰਾਜ ਕਿਰਪਾ ਕਰੋ, ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਦੇ ਚੱਲਣ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸਮੂਹ ਢਿੱਲੋਂ ਪਰਿਵਾਰ ਵੱਲੋਂ ਕਾਕਾ ਤਪਿੰਦਰ ਸਿੰਘ ਢਿੱਲੋਂ ਦੇ ਸ਼ੁਭ ਆਨੰਦ ਵਿਵਾਹ ਦੀਆਂ ਖੁਸ਼ੀਆਂ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ ਨੇ। ਅਰਦਾਸ ਹੋਈ ਉਪਰੰਤ ਮਹਾਰਾਜ ਜੀ ਨੇ ਹੁਕਮਨਾਮੇ ਬਖਸ਼ਿਸ਼ ਕੀਤੇ ਹਨ। ਕਿਰਪਾ ਕਰਨ ਮਹਾਰਾਜ ਸਮੂਹ ਪਰਿਵਾਰ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਉਸ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਹਨ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਉੱਪਰ ਲੰਗਰ ਹਾਲ ਦੇ ਵਿੱਚ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਜੀ, ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ, ਭਾਗ ਛੇਵਾਂ। ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ। ਜੇ ਸਾਡੇ ਤਨ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਆਪਣੀ ਅੱਗ ਨੂੰ ਬੁਝਾਉਣ ਤੋਂ ਬੇਵੱਸ ਹੁੰਦੇ ਹਾਂ। ਅਸੀਂ ਘਬਰਾ ਕੇ ਜਿੰਨੀ ਭੱਜ ਦੌੜ ਕਰਦੇ ਹਾਂ ਉਤਨੀ ਹਵਾ ਨਾਲ ਅੱਗ ਵੱਧਦੀ ਜਾਂਦੀ ਹੈ। ਕੋਈ ਦੂਜਾ ਬੰਦਾ ਹੀ ਸਾਡੀ ਅੱਗ ਬੁਝਾਉਣ ਲਈ ਕੋਈ ਓਹੜ ਪੋਹੜ ਜਾਂ ਉਪਰਾਲਾ ਕਰ ਸਕਦਾ ਹੈ। ਇਸੇ ਤਰ੍ਹਾਂ ਸਾਡੀ ਅੰਦਰਲੀ ਗੁੱਝੀ ਮਾਨਸਿਕ ਅਗਨੀ ਨੂੰ ਅਸੀਂ ਆਪਣੇ ਆਪ ਬੁਝਾਉਣ ਤੋਂ ਅਸਮਰਥ ਹਾਂ। ਇਸੇ ਕਰਕੇ ਅਸੀਂ ਇਸ ਗੁੱਝੀ ਅੱਗ ਵਿੱਚ ਕਈ ਜਨਮਾਂ ਅਤੇ ਯੁਗਾਂ ਤੋਂ ਜਲਦੇ ਬਲਦੇ ਸੜਦੇ ਆਏ ਹਾਂ। ਪਹਿਲਾਂ ਤਾਂ ਸਾਨੂੰ ਇਹ ਸੋਝੀ ਹੀ ਨਹੀਂ ਅਤੇ ਨਾ ਹੀ ਮੰਨਣ ਨੂੰ ਤਿਆਰ ਹਾਂ ਕਿ ਸਾਡੇ ਅੰਦਰ ਵੀ ਕੋਈ ਅੱਗ ਲੱਗੀ ਹੋਈ ਹੈ। ਇਸੇ ਕਰਕੇ ਅਸੀਂ ਆਪਣੀ ਅੰਦਰਲੀ ਅੱਗ ਤੋਂ ਬੇਖਬਰ, ਬੇਪਰਵਾਹ ਅਤੇ ਅਵੇਸਲੇ ਹੋਏ ਪਏ ਹਾਂ। ਜੇਕਰ ਕਿਸੇ ਗੁਰਮੁਖ ਜਨ ਤੋਂ ਜਾਂ ਗੁਰਬਾਣੀ ਦੁਆਰਾ ਸਾਨੂੰ ਸੋਝੀ ਵੀ ਆ ਜਾਵੇ ਤਾਂ ਅਸੀਂ ਜੋ ਵੀ ਉਪਾਅ ਕਰਦੇ ਹਾਂ ਉਸ ਦੀ ਤਹਿ ਵਿੱਚ ਹੋਮੇ ਦੀ ਅੰਸ਼ ਜਾਂ ਉਪਾਧੀ ਹੁੰਦੀ ਹੈ, ਜਿਸ ਨਾਲ ਸਾਡੀ ਅੱਗ ਘਟਣ ਦੀ ਬਜਾਏ ਹੋਰ ਵੱਧਦੀ ਜਾਂਦੀ ਹੈ। ਜਦ ਸਾਡੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅਸੀਂ ਹਾਲ ਦੁਹਾਈ ਮਚਾਉਂਦੇ ਹਾਂ ਅਤੇ ਸਹਾਇਤਾ ਲਈ ਭੱਜਦੇ ਹਾਂ। ਇਸੇ ਤਰ੍ਹਾਂ ਜੇ ਸਾਨੂੰ ਨਿਸ਼ਚਾ ਹੋ ਜਾਵੇ ਕਿ ਸਾਨੂੰ ਇਹ ਗੁੱਝੀ ਅੱਗ ਲੱਗੀ ਹੋਈ ਹੈ ਤਾਂ ਗੁਰਬਾਣੀ ਸਾਨੂੰ ਸਾਧ ਸੰਗਤ ਦੀ ਸ਼ਰਣ ਵਿੱਚ ਭੱਜ ਕੇ ਜਾਣ ਦੀ ਸਿੱਖਿਆ ਦਿੰਦੀ ਹੈ। ਪਰ ਉਹਨਾਂ ਗੁਰਮੁਖ ਜਨਾਂ ਦੀ ਸੰਗਤ ਦੀ ਸਿਫਾਰਿਸ਼ ਹੈ ਜਿਨ੍ਹਾਂ ਨੂੰ ਇਹ ਅੱਗ ਨਹੀਂ ਲੱਗੀ ਜਾਂ ਜਿਨ੍ਹਾਂ ਕੋਲ ਨਾਮ ਦੀ ਠੰਡ ਹੈ, ਉਹੀ ਸਾਨੂੰ ਇਸ ਗੁੱਝੀ ਅਗਨੀ ਤੋਂ ਬਚਾਉਣ ਦੇ ਸਮਰੱਥ ਹਨ। ਜਿਹੜੇ ਆਪ ਹੀ ਇਸ ਗੁੱਝੀ ਅੱਗ ਨਾਲ ਸੜ ਰਹੇ ਹਨ ਉਹ ਅੰਦਰਲੀ ਅੱਗ ਨੂੰ ਕਿਵੇਂ ਬੁਝਾ ਸਕਦੇ ਹਨ, ਬਲਕਿ ਵਧਾ ਦੇਣਗੇ। ਗੁਆਂਢੀਆਂ ਦੇ ਘਰ ਅੱਗ ਲੱਗੀ ਹੋਵੇ ਤਾਂ ਅਸੀਂ ਆਪਣੇ ਘਰ ਨੂੰ ਅੱਗ ਤੋਂ ਬਚਾਉਣ ਦਾ ਉੱਦਮ ਕਰਦੇ ਹਾਂ। ਪਰ ਜਦ ਸਾਰਾ ਸੰਸਾਰ ਹੀ ਆਤਸ਼ ਦੁਨੀਆ, ਅਗਨ ਕੁੰਡ, ਅਗਨ ਸੋਕ ਸਾਗਰ, ਕਲ ਤਾਤੀ ਅਨੁਸਾਰ ਅੱਗ ਦਾ ਭਾਂਬੜ ਬਣਿਆ ਹੋਇਆ ਹੈ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ। ਤਿਤ ਸਰਵੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ। ਇਸੇ ਕਰਕੇ ਗੁਰੂ ਬਾਬੇ ਨੇ ਸਾਨੂੰ ਇਸ ਤੋਂ ਬਚਣ ਲਈ ਗੁਰਬਾਣੀ ਦੁਆਰਾ ਹੇਠਲੇ ਉਪਦੇਸ਼ ਦਿੱਤੇ ਹਨ। ਜਗਤ ਜਲੰਦਾ ਦੇਖ ਕੇ ਭੱਜ ਪਏ ਸ਼ਰਣਾਈ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਸਾਧ ਸੰਗਤ ਵਿੱਚ ਹੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਠੰਡੇ ਹਰਨਾਮ ਦਾ ਵਰਤ ਵਰਤਾਰਾ ਹੁੰਦਾ ਹੈ। ਅਸਲ ਵਿੱਚ ਆਤਮਕ ਮੰਡਲ ਅੰਦਰ ਇਹ ਇਲਾਹੀ ਵਣਜ ਵਪਾਰ ਜਾਂ ਲੇਵਾ ਦੇਵੀ ਸਤਿਗੁਰ ਆਪ ਹੀ ਆਪਣੀ ਮੌਜ ਵਿੱਚ ਦੋਹੀਂ ਪਾਸੇ ਆਪ ਹੀ ਕਰ ਰਹੇ ਹੁੰਦੇ ਹਨ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਇਸ ਇਲਾਹੀ ਮੰਡਲ ਦੇ ਵਪਾਰ ਵਿੱਚ ਤੋਟਾ ਮੂਲ ਨਾ ਹੋਵੇ, ਸਦਾ ਲਾਭ ਵੱਧ ਤੋਂ ਜਾਈ ਦਾ ਵਰਤਾਰਾ ਹੈ। ਇਸ

ਤਾਹੀ ਮੰਡੀ ਵਿੱਚ ਸੱਚ ਨਾਮ ਦੀ ਇਕੱਤ ਹੱਟ ਹੈ ਅਤੇ ਇੱਥੇ ਸੱਚ ਦੇ ਇੱਕ ਭਾਂਤੀ ਵਪਾਰੀ ਆਉਂਦੇ ਹਨ ਤੇ ਹਰ ਨਾਮ ਦਾ ਲਾਹਾ ਲੈ ਕੇ ਜਾਂਦੇ ਹਨ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਬਿਓਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਇਹ ਆਤਮਿਕ ਮੰਡਲ ਦੀਆਂ ਅਨੂਪ ਅਤੇ ਸਾਰ ਵਸਤੂਆਂ ਦਾ ਵਪਾਰ ਸਿਰਫ ਇਲਾਹੀ ਵਣਜਾਰੇ ਗੁਰਮੁਖ ਪਿਆਰਿਆਂ ਦੇ ਵਿਚਾਰ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦਾ ਹੈ। ਇਸ ਦੀ ਇੱਕੋ ਇੱਕ ਇਕਤ ਹੱਟ ਹੈ ਜਿਸ ਨੂੰ ਗੁਰਬਾਣੀ ਵਿੱਚ ਸਾਧ ਸੰਗਤ, ਸੰਤ ਮੰਡਲੀ, ਸਤਸੰਗਤ ਕਿਹਾ ਜਾਂਦਾ ਹੈ। ਅੰਮ੍ਰਿਤ ਛਕਾਉਣਾ ਵੀ ਇਸੇ ਗੁੱਜੀ ਇਲਾਹੀ ਰਾਸ ਦੇ ਵਪਾਰ ਲੇਵਾ ਦੇਵੀ ਅਤੇ ਖਮੀਰ ਦਾ ਹੀ ਪ੍ਰਤੀਕ ਤੇ ਪ੍ਰਗਟਾਵਾ ਹੈ। ਇਹ ਇਕੱਤ ਹੱਟ ਕਿਤੇ ਬਾਹਰਲੇ ਦੇਸ਼ ਜਾਂ ਟਾਪੂ ਵਿੱਚ ਨਹੀਂ ਹੈ, ਬਲਕਿ ਇਹ ਤਾਂ ਸਾਡੇ ਅੰਦਰ ਆਤਮੇ ਪ੍ਰੇਮ ਸਵਪਨਾ, ਪ੍ਰੇਮ ਭਾਵਨਾ, ਆਤਮਕ ਪਿਆਰ, ਪ੍ਰੀਤ ਖਿੱਚ, ਸ਼ਰਧਾ ਭਾਵਨਾ, ਚੁੱਪ ਪ੍ਰੀਤ ਇਲਾਹੀ ਮੰਡਲ ਵਿੱਚ ਪ੍ਰਵੇਸ਼ ਹੈ। ਦੂਜੇ ਲਫ਼ਜ਼ਾਂ ਵਿੱਚ ਜਿਸ ਇਲਾਹੀ ਮੰਡਲ ਵਿੱਚ ਇਹਨਾਂ ਇਲਾਹੀ ਸਾਰ ਵਸਤੂਆਂ, ਅਨੂਪ ਵਸਤੂਆਂ, ਪ੍ਰੇਮ ਰਸ, ਮਜੀਠ ਰੰਗ, ਨਾਮ ਧਨ, ਇਲਾਹੀ ਰਾਮ, ਨਾਮ ਖੁਮਾਰੀ, ਆਤਮਕ ਚਾਓ ਆਦਿ ਦਾ ਵਣਜ ਵਪਾਰ ਅਤੇ ਲੇਵਾ ਦੇਵੀ ਹੋਵੇ, ਉਸ ਨੂੰ ਹੀ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਜਾ ਸਕਦਾ ਹੈ ਅਤੇ ਇਹ ਆਤਮਕ ਠੰਡ ਦਾ ਪ੍ਰਤੀਕ ਹੈ। ਗੁਰਬਾਣੀ ਵਿੱਚ ਐਸੀ ਹੀ ਸੰਗਤ ਕਰਨ ਦੀ ਵਡਿਆਈ ਤੇ ਪ੍ਰੇਰਣਾ ਕੀਤੀ ਗਈ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾ ਸੀਤ ਲਾਇਆ। ਮਿਲ ਸਤਸੰਗਤ ਪਰਮ ਪਦ ਪਾਇਆ, ਕਡ ਮਾਖਨ ਕੇ ਗਟਕਾਰੇ। ਸਤਸੰਗਤ ਪ੍ਰੀਤ ਸਾਧ ਅਤ ਗੂੜੀ, ਜੋ ਰੰਗ ਮਜੀਟ ਬਹੁ ਲਾਗਾ। ਸਾਧ ਸੰਗਤ ਕੈ ਆਸ ਰਹਿ, ਪ੍ਰਭ ਸਿਉ ਰੰਗ ਲਾਏ। ਮਿਲ ਸੰਗਤ ਸ਼ਰਧਾ ਉਪਜੈ, ਗੁਰ ਸ਼ਬਦੀ ਹਰ ਰਸ ਚਾਖ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੈ ਬਤਾਈ। ਊਹਾ ਜਪਿਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਇਸ ਪ੍ਰੇਮ ਸਵਪਨਾ ਵਾਲੇ ਇਲਾਹੀ ਮੰਡਲ ਵਿੱਚ ਦਿਮਾਗੀ ਫੋਕੇ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਸਾਡੀਆਂ ਦਿਮਾਗੀ ਉਕਤੀਆਂ, ਜੁਗਤੀਆਂ, ਫਿਲਾਸਫੀਆਂ ਅਤੇ ਸਿਆਣਪਾਂ ਦੇ ਖੰਭ ਆਤਮਕ ਮੰਡਲ ਦੇ ਇਲਾਹੀ ਪ੍ਰਕਾਸ਼ ਦੀਆਂ ਲਿਸ਼ਕਾਂ ਅਥਵਾ ਕਿਰਨਾਂ ਨਾਲ ਸੜ ਜਾਂਦੇ ਹਨ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਬਿਰਤੀਆਂ ਦੇ ਬਾਹਰਮੁਖੀ ਦੌੜਨ ਕਾਰਨ ਇਨਸਾਨ ਦਾ ਮਨ ਅਤਿਅੰਤ ਨਿਰਬਲ ਹੋ ਜਾਂਦਾ ਹੈ ਅਤੇ ਮਾਇਕੀ ਗਿਲਾਨੀ ਦੇ ਕਾਰਨ ਇਨਸਾਨ ਦੀ ਨਿਰਣਾ ਸ਼ਕਤੀ ਅਤੇ ਜੀਵਨ ਸੇਧ ਵੀ ਮਾਇਕੀ ਰੰਗਣ ਵਾਲੀ ਹੋ ਜਾਂਦੀ ਹੈ। ਸਹੀ ਆਤਮਕ ਜੀਵਨ ਸੇਧ ਦਾ ਹੋਣ ਕਰਕੇ ਇਨਸਾਨ ਦੀ ਸੋਚਣੀ, ਖਿਆਲ, ਰੀਝਾਂ, ਚੁਣੌਤੀਆਂ, ਫੈਸਲੇ, ਨਿਸ਼ਚੇ, ਸ਼ਰਧਾ ਭਾਵਨੀਆਂ ਗਲਤ ਹੋ ਸਕਦੀਆਂ ਹਨ ਅਤੇ ਸਾਡੇ ਮਨ ਨੂੰ ਮਾਇਕੀ ਮੰਡਲ ਤੋਂ ਉੱਪਰ ਨਹੀਂ ਲੈ ਜਾ ਸਕਦੀਆਂ। ਆਰ ਸੋ ਕਾਲਡ ਬਿਲੀਫਸ ਐਂਡ ਫੇਥਸ ਆਰ ਬੇਸਡ ਔਨ ਫਲਿਮਜ਼ੀ ਡੋਗਮੈਰਿਕ ਮੈਂਟਲ ਆਈਡੀਆਜ਼ ਐਂਡ ਹਾਈਪੋਥੈਸਿਸ ਵਿਚ ਚੇਂਜ ਫਰੋਮ ਟਾਈਮ ਟੂ ਟਾਈਮ ਅਕੋਰਡਿੰਗ ਟੂ ਆਰੋਰ ਸਰਕਮਸਟੈਂਸਿਸ ਐਂਡ ਹੈਵ ਨੋ ਰੂਟਸ ਇਨ ਟਰੂ ਇਟਰਨਲ ਚੇਂਜਲੈਸ ਫਾਊਂਡੇਸ਼ਨ ਆਫ ਡਿਵਨਿਟੀ। ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ, ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਹਾਂਜੀ, ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ, ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਕੂੜੇ, ਫੋਕੇ, ਬੇਬੁਨਿਆਦ, ਜੜਹੀਨ ਬਦਲਵੇਂ ਹਨ ਅਤੇ ਗੁੱਜੀ ਮਾਨਸਿਕ ਅੱਗ ਦੀ ਬੁਨਿਆਦ ਹਨ। ਜਾਂ ਕਹਿ ਰਿਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਦ ਸਾਡੀ ਨਿਰਣਾ ਸ਼ਕਤੀ ਹੀ ਮਾਇਕੀ ਨਿਸ਼ਚਿਆਂ ਦੇ ਆਧਾਰਿਤ ਹੈ ਤਾਂ ਸਾਡੀ ਦਿਮਾਗੀਆਂ ਸਿਆਣਪਾਂ
ਜਾਂ ਵਿਦਵਤਾ ਸਾਨੂੰ ਤ੍ਰੈ ਗੁਣੀ ਮਾਇਕੀ ਦਾਇਰੇ ਤੋਂ ਅੱਗੇ ਨਹੀਂ ਲਿਜਾ ਸਕਦੀ ਅਤੇ ਆਤਮਕ ਮੰਡਲ ਦੇ ਸਹੀ ਜੀਵਨ ਸੇਧ ਦੇਣ ਤੋਂ ਅਸਮਰਥ ਹੈ। ਆਤਮਕ ਮੰਡਲ ਜਾਂ ਅਨੁਭਵੀ ਗਿਆਨ ਜਾਂ ਇਲਾਹੀ ਝਲਕ ਸਿਰਫ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਮਿਲ ਸਕਦੀ ਹੈ। ਇਸ ਇਲਾਹੀ ਪ੍ਰਕਾਸ਼ ਦੇ ਮੰਡਲ ਵਿੱਚ ਇਨਸਾਨ ਦੇ ਦਿਮਾਗੀ ਗਿਆਨ, ਵਿਗਿਆਨ, ਸਿਆਣਪ, ਫਿਲਾਸਫੀਆਂ, ਦਲੀਲਾਂ ਨਹੀਂ ਪਹੁੰਚ ਸਕਦੀਆਂ। ਇਸ ਦਾ ਪੰਜਾਬੀ ਵਿੱਚ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਿਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋਹ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਜਿੰਨਾ ਚਿਰ ਸਾਡੇ ਮਨ ਉੱਤੇ ਅੰਤਰ ਆਤਮੇ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ, ਉਦੋਂ ਤਾਈਂ ਅਸੀਂ ਮਾਇਕੀ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਹੀ ਜਲਦੇ ਬਲਦੇ ਸੜਦੇ ਰਹਾਂਗੇ ਅਤੇ ਖੁਨਕ ਨਾਮ ਖੁਦਾਇਆ ਦੀ ਠੰਡ ਨਹੀਂ ਮਾਣ ਸਕਦੇ। ਹਾਂਜੀ, ਜਿੰਨਾ ਚਿਰ ਸਾਡੇ ਮਨ ਉੱਤੇ ਅੰਤਰ ਆਤਮੇ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ, ਉਦੋਂ ਤਾਈਂ ਅਸੀਂ ਮਾਇਕੀ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਜਲਦੇ ਬਲਦੇ ਸੜਦੇ ਰਹਾਂਗੇ ਅਤੇ ਖੁਨਕ ਨਾਮ ਖੁਦਾਇਆ ਦੀ ਠੰਡ ਨਹੀਂ ਮਾਣ ਸਕਦੇ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਮਾਇਕੀ ਮੰਡਲ ਆਤਸ ਦੁਨੀਆ, ਕਲ ਤਾਤੀ, ਅਗਨ ਕੁੰਟ, ਅਗਨ ਸੋਕ ਸਾਗਰ ਵਿੱਚੋਂ ਨਿਕਲਣ ਦਾ ਅਤੇ ਖੁਨਕ ਨਾਮ ਖੁਦਾਇਆ ਠਾਂਡਾ ਹਰ ਥਾਂ, ਬੇਗਮਪੁਰਾ, ਪ੍ਰੇਮ ਸੁਪਨਾ ਦੇ ਦੇਸ਼ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਦਾ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਸਾਧ ਸੰਗਤ ਅਥਵਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਹੀ ਦੱਸਿਆ ਗਿਆ ਹੈ। ਸਾਡੇ ਖਿਆਲਾਂ ਵਿੱਚ ਸ਼ਕਤੀ ਹੈ, ਕਮਾਏ ਹੋਏ ਖਿਆਲ ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ। ਇਸੇ ਲਈ ਨਾਮ ਅਭਿਆਸ ਕਮਾਈ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਖਿਆਲਾਂ, ਕਲਪਨਾਵਾਂ, ਇੱਛਾਵਾਂ, ਰੀਝਾਂ ਅਤੇ ਆਸ਼ੀਰਵਾਦ ਦੇ ਪਿੱਛੇ ਬੇਅੰਤ ਸ਼ਕਤੀ ਹੁੰਦੀ ਹੈ। ਉਹਨਾਂ ਦੇ ਨੇੜੇ ਜਾਂ ਸੰਗਤ ਵਿੱਚ ਅਨੇਕਾਂ ਆਤਮਿਕ ਕਿਰਨਾਂ, ਸਪਿਰਿਚੁਅਲ ਰੇਸ ਦਾ ਪ੍ਰਕਾਸ਼ ਹੁੰਦਾ ਹੈ ਜਾਂ ਪਾਰਸ ਕਲਾ ਦੀ ਦਾਮਨਿਕ ਸ਼ਕਤੀ ਹੁੰਦੀ ਹੈ ਜੋ ਹੋਣਹਾਰ ਅਬਲਾਖੀ ਜਗਿਆਸੂਆਂ ਦੀਆਂ ਰੂਹਾਂ ਉੱਤੇ ਸਹਿਜ ਸੁਭਾਏ ਆਤਮਕ ਅਸਰ ਪਾਉਂਦੀਆਂ ਹਨ ਅਤੇ ਇਹਨਾਂ ਦਾਮਨਿਕ ਇਲਾਹੀ ਕਿਰਨਾਂ ਨਾਲ ਜਗਿਆਸੂਆਂ ਦੇ ਮਨ ਦੀ ਮੈਲ ਸੜ ਜਾਂਦੀ ਹੈ ਅਤੇ ਉਹਨਾਂ ਦਾ ਮਨ ਇਕੱਠਾ ਹੋ ਕੇ ਸ਼ਾਂਤੀ ਅਤੇ ਠੰਡ ਮਹਿਸੂਸ ਕਰਦਾ ਹੈ। ਠਾਂਡ ਭਰੀ ਸੰਤੈ ਸੰਗ ਬਸਿਆ, ਅੰਮ੍ਰਿਤ ਨਾਮ ਤਹਾਂ ਜੀ ਰਸਿਆ, ਏਕ ਬੋਲ ਵੀ ਖਵਤੋ ਨਾਹੀਂ ਸਾਧ ਸੰਗਤ ਸੀਤ ਲਈ, ਨਹਿ ਸੀਤਲ ਚੰਦਰ ਦੇਵੈ, ਨਹਿ ਸੀਤਲੰਗ ਬਾਵਨ ਚੰਦਨੈ, ਨਹਿ ਸੀਤਲੰ ਸੀਤ ਰੁਤੇਨ, ਨਾਨਕ ਸੀਤਲੰਗ ਸਾਧ ਸੰਜਨੈ। ਜਿਨ੍ਹਾਂ ਦਿਸੰਦਣਿਆ ਦੁਰਮਤ ਮੰਜੈ, ਮਿੱਤਰ ਅਸਾਡੜੇ ਸਹੀ, ਹੋਂ ਟੁੰਡੇਂ ਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ। ਇਸ ਤਰ੍ਹਾਂ ਜਗਿਆਸੂਆਂ ਦੇ ਅੰਤਰ ਆਤਮੇ ਸਹਿਜ ਸੁਭਾਏ ਆਪ ਮੁਹਾਰੇ ਅਨਹਦ ਨਾਮ ਸਿਮਰਨ ਦੀ ਅਕਲ ਕਲਾ ਚੱਲ ਪੈਂਦੀ ਹੈ। ਮਹਾਂਪੁਰਖਾਂ ਦੀ ਆਤਮਕ ਸ਼ਕਤੀ ਨਾਲ ਭਰਪੂਰ ਤਕਣੀ, ਬਚਨ, ਛੋ, ਖਿਆਲ, ਨਿਸ਼ਚੇ, ਜੀਵਨ ਕਿਰਨਾਂ, ਜੀਵਨ ਰੌਂ ਰਾਹੀਂ ਅਬਲਾਖੀ ਜਗਿਆਸੂਆਂ ਦੀ ਰੂਹ ਨੂੰ ਪ੍ਰੇਰਣਾ, ਸਹਾਇਤਾ, ਬਖਸ਼ਿਸ਼, ਜੀ ਦਾਨ, ਪਾਰਸ ਛੋ, ਚੁੱਪ ਪ੍ਰੀਤ ਪ੍ਰਦਾਨ ਹੁੰਦੀ ਹੈ ਅਤੇ ਸਹਿਜ ਸੁਭਾਏ ਜਗਿਆਸੂ ਦਾ ਜੀਵਨ ਬਦਲ ਜਾਂਦਾ ਹੈ ਅਤੇ ਆਤਮਕ ਮੰਡਲ ਵੱਲ ਖਿੱਚੀਂਦਾ ਜਾਂਦਾ ਹੈ। ਇਸ ਤਰ੍ਹਾਂ ਆਤਮਕ ਮੰਡਲ ਦੀ ਸਤਾਹ ਤੇ ਅਬਲਾਖੀ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ਮੇਲ ਅਥਵਾ ਸੰਗਤ ਦੁਆਰਾ ਇਹਨਾਂ ਦੇ ਵਿਚਕਾਰ ਆਤਮ ਪਿਆਰ, ਪ੍ਰੇਮ ਰਸ, ਆਤਮ ਰੰਗ, ਸ਼ਬਦ, ਨਾਮ ਦੀਆਂ ਇਲਾਹੀ ਵਸਤੂਆਂ ਦੀ ਲੇਵਾ ਦੇਵੀ, ਵਿਵਹਾਰ, ਵਣਜ, ਵਪਾਰ, ਸਾਂਝ ਅਥਵਾ ਅੰਤਰ ਆਤਮੇ ਦੇ ਸੌਦੇ ਸਹਿਜ ਸੁਭਾਏ ਅਣਜਾਣੇ ਚੁੱਪ ਚੁਪੀਤੇ ਅਦਿੱਖ ਅਣਸੁਣ ਅਬੋਲ ਅਭੋਲ ਅਛੋਪ ਹੀ ਹੁੰਦੇ ਰਹਿੰਦੇ ਹਨ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਸੰਤਨ ਸਿਉ ਮੇਰੀ ਲੇਵਾ ਦੇਵੀ
संतन स्यों ब्योहारा, संतन स्यों हम लाहा खाटिया, हर भगत परे भंडारा। सुख बैसो संत सज्जन परवार, हर तन खट्यो जाका नाहे सुमार, प्रेम भगत नानक सुख पाया, साधु संग समाई। नानक हर जस हर गुण लाहा, सत संगत सच फल पाया। गुरबाणी विच सात संगत की इउं वड्याई की गई है, संत संग हर मन वसै, दुख दर्द हनेरा भ्रम नसै। सतसंगत में हर उस्तत है, संग साधु मिले प्यारिया, ओए पुरख प्राणी धन जन है, उपदेश करे पर उपकारिया। हर नाम दृढ़ावै, हर नाम सुनावै, हर नामे जग निस्तारिया। जो हर राते से जन परवान, तिनकी संगत परम निधान। ठांड परी संतै संग बसिया, अमृत नाम तहां जी रसिया। अगन सागर भय सीतल, साध अंचल कह रहे। संत संग जाका मन सीतल, ओह जाने सगली ठंडी। तदे गुरबाणी विच साध संगत लई सानू इउं जाचना करनी सिखाई है। हर जियो आगे करी अरदास, साधु जन संगत होए निवास। कहो नानक प्रभ बख्श करी जय, कर कृपा मोहे साध संग दीजै। कर कृपा मोहे मार्ग पावो, साध संगत कह अंचल लावो। वटभागी हर नाम त्यावै, हर के भगत हरे, तिनकी संगत देह प्रभ जाचो, मैं मूड़ मुगद निस्तरे। ऐसी मांग गोबिंते, टहल संतन की संग साधु का, हर नामा जप परम गते चलदा। वाहिगुरु जी का खालसा, वाहिगुरु जी की।

Like